0: ਲੈ ਚੁੱਕ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਥਿਆ ਉਹ ਮੂਆ ਉਹ ਚੜ ਪਿਆ ਵਿਤ ਗਾ ਗਿਆ ਮਹਿਲਾ ਪਹਿਲਾਂ ਲੱਖ ਚੋਰੀਆਂ ਲਖ ਜਾਰੀਆਂ
1: ਲੱਖ ਚੋਰੀਆਂ

ਵਾਹਿਗੁਰੂ ਜੀ। ਬਹਿਣ ਜੇ ਪਿੰਡਾਂ ਧੋਏ ਸੁੱਚ ਸੇ ਨਾਨਕਾ, ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪੁਰਾਣੇ ਪੌਣ ਵੇਖ ਰੰਗ ਸਵਾਰਿਆ, ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਵਸਾਰਿਆ, ਚੀਜ ਕਰਮਨ ਭਾਵ ਦੇ ਹਰ ਬੁਝ ਨਿਹਾਰਿਆ, ਕਰ ਫਰਮਾਇਸ਼ ਖਾਇਆ।

ਕਰ ਹੁਕਮ ਹੱਥ ਧਰ ਵਿੱਚ ਮਾਰ ਗੱਡੀਆਂ ਬਰਿਆਈਆਂ ਸਤ ਉੱਠੇ ਨੌਣੇ ਦਪਾਈਆਂ ਸਤ ਉੱਠੇ ਨੌਣੇ ਦਪਾਈਆਂ।

ਪਈ ਆਪਣਾ ਸਾਕਾਲ ਬੁਰੀ ਕਿਉਂ ਕਾਲੀ ਹੈ ਬੰਦਾ ਮੂੰਹ ਲਾ ਕੇ ਚਾਹੀਦੇ ਲੰਮੀ ਨਜ਼ਰ ਨਿਹਾਲੀ ਹੈ ਜੇ ਸਾਹਿਬ ਨਾਲ ਹਾਰੀਐ ਤੇ ਬੇਹਾ ਪਾਸਾ ਢਾਲੀਐ ਪਿਛਲਾਹੇ ਉੱਪਰ ਕਾਲੀਐ ਪਿਛਲਾਹੇ ਉੱਪਰ ਕਾਲੀ ਐ।

फिर देखन की आस सतनाम श्री वाहे गुरु साहेब।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਫਰੀਦਾ

मत शर्मिंदा थी वही साईं दा दरबार

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਰਾਮਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਸ਼ੰਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 537 ਔਰ 38 ਉੱਪਰ ਇਹ ਪਾਵਨ ਬਚਨ ਸੁਭਾਇਮਾਨ ਹੈ। ਚਾਰ ਪਦੇ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਬਖਸ਼ਿਸ਼ ਕੀਤੇ, ਜਿਨ੍ਹਾਂ ਵਿੱਚੋਂ ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤਾਂ ਕੱਲ੍ਹ ਦੇ ਦੀਵਾਨਾਂ ਤੱਕ ਸ਼ਰਵਣ ਕਰ ਚੁੱਕੀਆਂ ਹੋ। ਸਤਿਗੁਰੂ ਜੀ ਨੇ ਅੱਜ ਤੀਸਰੇ ਪਦੇ ਵਿੱਚ ਜ਼ਿਕਰ ਕਰਦੇ ਹਾਂ, ਜੋ ਉਪਦੇਸ਼ ਬਖਸ਼ਿਸ਼ ਕੀਤਾ ਉਹਦੇ ਵਿੱਚ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ, ਉਸ ਰੂਪ ਦਾ ਸਤਿਗੁਰੂ ਜੀ ਨੇ ਜੋ ਉਪਦੇਸ਼ ਹੈ ਉਸ ਪ੍ਰਕਰਨ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਇਹਦੇ ਵਿੱਚ ਨਾ ਜੀ ਗੁਰੂ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਸਤਸੰਗੀ ਰੂਪ ਗੁਰਮੁਖ ਜਨ ਰੂਪ ਸਖੀਆਂ ਦਾ ਜ਼ਿਕਰ ਕੀਤਾ। ਜਿਵੇਂ ਇੱਕ ਪਾਵਨ ਬਚਨ ਆਪਾਂ ਪੜ੍ਹਦੇ ਬਾਣੀ ਦਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੈਨੂੰ ਮੇਰੇ ਪਿਆਰੇ ਪਰਮੇਸ਼ਵਰ ਦੀਆਂ ਗੱਲਾਂ ਸੁਣਾਵੇ, ਉਹਦੇ ਘਰ ਦੀ ਵਡਿਆਈ ਸੁਣਾਵੇ। ਗੁਰੂ ਪਾਤਸ਼ਾਹ ਕਹਿੰਦੇ ਉਹ ਮੇਰਾ ਭਾਈ ਹੈ, ਉਹ ਮੇਰਾ ਵੀਰ ਹੈ। ਇੱਥੇ ਜਿਹੜਾ ਜ਼ਿਕਰ ਕੀਤਾ, ਕਹਿੰਦੇ ਹੇ ਮੇਰੀ ਇਹ ਜਿੰਦੇ, ਉਹ ਮੇਰੀ ਸਖੀ, ਉਹ ਮੇਰੀ ਸਹੇਲੀਆਂ ਨੇ ਗੁਰਮੁਖ ਜਨ। ਕੌਣ? ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਜਿਹੜੀਆਂ ਆ ਕੇ ਮੈਨੂੰ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾ ਦੇਣ, ਉਹਦਾ ਮਿਲਾਪ ਬਖਸ਼ ਦੇਣ। ਹੁਣ ਇੱਥੇ ਭਾਵ ਇਹ ਹੀ ਹੈ ਵੀ ਸੰਗਤ ਉਹਨਾਂ ਦੀ ਕਰੀਏ ਜਿਹੜੇ ਆਪ ਉਹਦੇ ਨਾਲ ਮਿਲ ਚੁੱਕੇ ਨੇ, ਕਿਉਂਕਿ ਜੇ ਤੇ ਇਸ ਅਵਸਥਾ ਦੇ ਮਾਲਕ ਬਣਨਾ ਨਾ ਵੀ ਸਾਨੂੰ ਅਕਾਲ ਪੁਰਖ ਮਿਲ ਜਾਏ, ਜਾਂ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਜੇ ਤੇ ਉਸ ਅਵਸਥਾ ਤੇ ਪਹੁੰਚਣਾ ਫਿਰ ਤੇ ਸੁਭਾਵਿਕ ਜਿਹੀ ਗੱਲ ਹੈ ਵੀ ਸਾਨੂੰ ਉਸ ਉਪਦੇਸ਼ ਮੁਤਾਬਕ ਚੱਲਣਾ ਪਏਗਾ, ਉਹ ਸਟੱਡੀ ਉਹ ਪੜ੍ਹਾਈ ਉਹ ਸਿੱਖਿਆ ਸਾਨੂੰ ਲੈਣੀ ਪਏਗੀ ਜਿਹੜੀ ਸਿੱਖਿਆ ਸਾਨੂੰ ਇਸ ਅਹੁਦੇ 'ਤੇ ਲੈ ਕੇ ਜਾਏਗੀ। ਜਿਵੇਂ ਦਸਵੀਂ ਤੱਕ ਬੋਰਡ ਮੁਤਾਬਕ ਸਿੱਖਿਆ ਹੈ, ਜਿਹੜਾ ਮਰਜ਼ੀ ਬੱਚਾ ਹੋਵੇ ਉਹ ਜਿਸ ਬੋਰਡ ਵਿੱਚ ਬੈਠਾ ਹੈ ਉਹਦੀ ਸਿੱਖਿਆ ਉਹੀ ਹੈ ਦਸਵੀਂ ਤੱਕ। ਜੇ ਕੋਈ CBSE ਬੋਰਡ ਵਿੱਚ ਹੈ ਉਹਦੀਆਂ ਸਾਰੀਆਂ ਕਿਤਾਬਾਂ ਸਾਰਿਆਂ ਨਾਲ ਮੈਚ ਕਰਦੀਆਂ ਹੋਣਗੀਆਂ, ਜੇ ਕੋਈ ਪੰਜਾਬ ਬੋਰਡ ਹੈ ਉਹਦਾ ਉਸ ਹਿਸਾਬ ਨਾਲ, ਜੇ ਕੋਈ ਹੋਰ ਕਿਸੇ ਬੋਰਡ ਨਾਲ ਸੰਬੰਧ ਰੱਖਦਾ ਹੈ ਉਹਦੀਆਂ ਕਿਤਾਬਾਂ ਉਸ ਹਿਸਾਬ ਨਾਲ। ਦਸਵੀਂ ਤੱਕ
ਫਿਰ 10ਵੀਂ ਤੋਂ ਬਾਅਦ ਵਿੱਚ ਕਿਤਾਬਾਂ ਬਦਲ ਜਾਂਦੀਆਂ ਨੇ ਪ੍ਰੋਫੈਸ਼ਨ ਮੁਤਾਬਕ। ਜੇ ਕੋਈ ਡਾਕਟਰ ਬਣਨਾ ਚਾਹੁੰਦਾ ਉਹ ਮੈਡੀਕਲ ਲਾਈਨ 'ਚ ਚਲੇ ਗਿਆ, ਜੇ ਕੋਈ ਅਕਾਊਂਟੈਂਟ ਬਣਨਾ ਚਾਹੁੰਦਾ ਉਹ ਕਾਮਰਸ ਲਾਈਨ 'ਚ ਚਲੇ ਗਿਆ, ਜੇ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਉਹ ਨੌਨ ਮੈਡੀਕਲ ਦੀ ਲਾਈਨ 'ਚ ਚਲੇ ਗਿਆ, ਜੇ ਕੋਈ ਹੋਰ ਕਿਸੇ ਰਾਹ 'ਤੇ ਜਾਣਾ ਚਾਹੁੰਦਾ ਉਹ ਆਰਟਸ ਲਾਈਨ 'ਚ ਚਲੇ ਗਿਆ ਨਾ। ਅਲੱਗ ਅਲੱਗ ਕਿਤਾਬਾਂ ਸਾਰਿਆਂ ਦੀਆਂ ਬਦਲ ਗਈਆਂ, ਸਿਲੇਬਸ ਬਦਲ ਗਿਆ, ਕਿਉਂਕਿ ਸਾਰਿਆਂ ਦਾ ਪ੍ਰੋਫੈਸ਼ਨ ਬਦਲ ਗਿਆ। ਜਦਕਿ 10ਵੀਂ ਤੱਕ ਸਾਰਿਆਂ ਨੇ ਇੱਕੋ ਹੀ ਕਿਤਾਬਾਂ ਪੜ੍ਹੀਆਂ ਨੇ, ਸਾਰਿਆਂ ਨੇ। ਇਹ ਤਾਂ ਹੈ ਨਹੀਂ ਵੀ ਜਿਹਨੇ ਡਾਕਟਰ ਬਣਨਾ ਉਹਨੂੰ ਪਹਿਲੀ ਤੋਂ ਹੀ ਲਾ ਦਿੰਦੇ ਵੀ ਚੱਲ ਭਾਈ ਤੂੰ ਹੁਣ ਡਾਕਟਰ ਬਣਨਾ ਅਤੇ ਤੂੰ ਏ ਬੀ ਸੀ ਥੋੜ੍ਹੀ ਪੜ੍ਹਨੀ ਹੈ, ਤੈਨੂੰ ਤਾਂ ਅਸੀਂ ਇਹ ਦੱਸਾਂਗੇ ਵੀ ਇੰਜੈਕਸ਼ਨ ਕਿਹੜੇ ਤਰੀਕੇ ਨਾਲ ਲਈਦਾ। ਨਹੀਂ, 10ਵੀਂ ਤੱਕ ਉਹਨੂੰ ਉਹੀ ਸਟੱਡੀ ਕਰਾਈ ਸਾਰਿਆਂ ਨੂੰ, ਫਿਰ ਅਗਾਂਹ ਜਾ ਕੇ ਸਿਲੇਬਸ ਤਬਦੀਲ ਹੋਇਆ। ਸਭ ਨੇ ਆਪਣੀ ਆਪਣੀ ਮੰਜ਼ਿਲ ਚੁਣ ਲਈ ਨਾ ਵੀ ਮੈਂ ਉਸ ਰੂਪ ਵਿੱਚ ਜਾਣਾ ਜਾਂ ਮੈਂ ਉਸ ਫੀਲਡ ਵਿੱਚ ਜਾਣਾ, ਮੈਂ ਕਿਹੜੇ ਫੀਲਡ ਵਿੱਚ ਮੈਂ ਵਿਚਰਨਾ ਚਾਹੁੰਦਾ। ਉਸ ਹਿਸਾਬ ਨਾਲ ਸਿਲੇਬਸ ਬਦਲ ਗਿਆ। ਸਤਿਗੁਰੂ ਕਹਿੰਦੇ ਤੂੰ ਆਪਣੀ ਜ਼ਿੰਦਗੀ ਵਿੱਚ ਦੱਸ ਵੀ ਤੂੰ ਕਿਹੜੇ ਫੀਲਡ ਵਿੱਚ ਕਿਹੜੀ ਅਵਸਥਾ 'ਤੇ ਜਾਣਾ ਹੈ। ਜੇ ਤੇ ਸੱਚਖੰਡ ਵਾਲੀ ਅਵਸਥਾ 'ਤੇ ਜਾਣਾ ਫਿਰ ਸਿਲੇਬਸ ਉਹੀ ਤੈਨੂੰ ਸਿੱਖਣਾ ਪਏਗਾ ਜੋ ਗੁਰੂ ਸਾਹਿਬ ਤੈਨੂੰ ਦਰਸਾਉਣਗੇ, ਅਤੇ ਜੇ ਉਸ ਅਵਸਥਾ ਤੱਕ ਨਹੀਂ ਜਾਣਾ ਫਿਰ ਆਪ ਹੁਦਰਾ ਹੋ ਕੇ ਅਤੇ ਜਿੱਧਰ ਨੂੰ ਮਰਜ਼ੀ ਤੁਰਿਆ, ਫਿਰ ਤੇਰੀ ਮਰਜ਼ੀ ਹੈ ਨਾ। ਹੁਣ ਜਿਵੇਂ ਜੀ ਜਿੰਨੇ 'ਤੇ ਔਫਿਸਰ ਬਣਨਾ, ਜਿੰਨੇ 'ਤੇ ਕਿਸੇ ਫੀਲਡ 'ਚ ਜਾਣਾ ਵੀ ਹਾਂ ਮੈਂ ਕਿਸੇ ਅਹੁਦੇ 'ਤੇ ਜਾਣਾ, ਉਹ ਤਾਂ ਕਹਿੰਦਾ ਵੀ ਆਪਾਂ ਪੜ੍ਹਾਈ ਕਰਾਂਗੇ, ਅਤੇ ਜਿਹਨੂੰ ਪਤਾ ਵੀ ਆਪਣੇ ਤੋਂ ਹੋਣਾ ਤਾਂ ਕੁਛ ਨਹੀਂ ਆਪਾਂ ਤਾਂ ਦਿਹਾੜੀ ਕਰਨੀ, ਉਹ ਕਹਿੰਦਾ ਛੱਡੋ ਸਕੂਲੇ ਜਾ ਕੇ ਕੀ ਕਰਨਾ, ਉਹ ਛੱਡ ਗਿਆ ਨਾ ਸਾਰਾ ਕੁਛ ਹੀ ਛੱਡ ਗਿਆ। ਉਹ ਕਹਿੰਦਾ ਕਾਲਜ ਜਾ ਕੇ ਕੀ ਕਰਾਂਗੇ, ਕਰਨੀ ਤਾਂ ਆਪਾਂ ਦਿਹਾੜੀ ਹੋਈ ਹੈ, ਰੋਟੀ ਖਾਣੀ ਹੈ, ਨਹੀਂ ਕਿਸੇ ਚੰਗੇ ਅਹੁਦੇ 'ਤੇ ਬੈਠਾਂਗੇ, ਕਦੇ ਕਿਤੇ ਦਿਹਾੜੀ ਲਾ ਲਾਂਗੇ, ਕਦੇ ਕਿਤੇ ਲਾ ਲਾਂਗੇ, ਆਪਣਾ ਗੁਜ਼ਾਰਾ ਚੱਲੀ ਜਾਣਾ। ਉਹਨੇ ਫਿਰ ਕਿਤਾਬਾਂ ਵਾਲੇ ਪਾਸੇ ਨਹੀਂ ਵੇਖਿਆ। ਇਸੇ ਤਰ੍ਹਾਂ ਜਿਹੜੇ ਬੰਦੇ ਨੇ ਤਾਂ ਜ਼ਿੰਦਗੀ 'ਚ ਇਹ ਮਨੋਰਥ ਬਣਾ ਲਿਆ ਵੀ ਮੈਂ ਸੱਚਖੰਡ ਗੁਰਮੁਖ ਜਨ ਜਾਂ ਰੱਬੀ ਪ੍ਰੇਮ ਦੇ ਰੂਪ ਵਿੱਚ, ਰੱਬੀ ਪਿਆਰੇ ਦੇ ਰੂਪ ਵਿੱਚ ਜਾਣਾ, ਉਹਨੇ ਤੇ ਵਿੱਦਿਆ ਹਾਸਲ ਕੀਤੀ। ਉਹ ਕਹਿੰਦਾ ਮੈਂ ਗਿਆਨ ਵੀ ਕਮਾਊਂ, ਉਹ ਕਹਿੰਦਾ ਮੈਂ ਧਰਮ ਵੀ ਕਮਾਊਂ, ਉਹ ਕਹਿੰਦਾ ਮੈਂ ਸ਼ਰਮ ਵੀ ਕਰੂੰ, ਉਹ ਆਖਦਾ ਮੈਂ ਕਰਮ ਦੇ ਪਾਤਰ ਵੀ ਬਣਨਾ, ਬਖਸ਼ਿਸ਼ ਵੀ ਹਾਸਲ ਕਰਨੀ ਹੈ, ਮੈਂ ਸੱਚਖੰਡ ਦਾ ਵਸਨੀਕ ਵੀ ਬਣਨਾ। ਉਹਨੇ ਤੇ ਵਿੱਦਿਆ, ਉਹਨੇ ਤੇ ਸਿੱਖਿਆ ਹਾਸਲ ਕਰਨੀ ਸ਼ੁਰੂ ਕਰ ਲਈ। ਅਤੇ ਜਿਹੜਾ ਕਹਿੰਦੇ ਵੀ ਨਹੀਂ ਜ਼ਿੰਦਗੀ 'ਤੇ ਖਾਣ ਪੀਣ ਹੰਢਾਉਣ ਨੂੰ ਮਿਲੀ ਆ, ਉਹਦਾ ਜਿੱਧਰ ਨੂੰ ਜੀ ਕਰਦਾ ਉਹ ਤੁਰਿਆ ਫਿਰਦਾ, ਫਿਰ ਵੀ ਬਸ ਦਿਹਾੜੀ ਵਾਲੇ ਵਾਂਗੂ ਵੀ ਇੱਕ ਨਹੀਂ ਤਾਂ ਦੂਜੇ ਪਾਸੇ ਤੁਰ ਜਾਂਗੇ, ਦੂਜੇ ਨਹੀਂ ਤਾਂ ਤੀਜੇ ਪਾਸੇ ਤੁਰ ਜਾਂਗੇ। ਉਹਦੇ ਕੋਲ ਕੋਈ ਪੱਕਾ ਸਟੇਬਲ ਕੰਮ ਨਹੀਂ ਹੈ, ਉਹ ਨਹੀਂ ਕਰ ਸਕਦਾ ਕੁਝ, ਕਿਉਂ? ਉਹਨੇ ਸਿੱਖਿਆ ਉਦਾਂ ਦੀ ਲਈ ਹੈ। ਗੁਰੂ ਸਾਹਿਬ ਕਹਿੰਦੇ ਭਾਈ ਜੇ ਤੇ ਤੂੰ ਗੁਰਮੁਖ ਜਨ ਬਣਨਾ, ਫਿਰ ਗੁਰਮੁਖ ਜਨ ਬਣਨ ਵਾਸਤੇ ਤੈਨੂੰ ਇਹ ਜੀਵਨ ਵਿੱਚ ਗੁਣ ਅਪਣਾਉਣਾ ਪਏਗਾ। ਕਿਹੜਾ? ਮਾਲਕ ਕਹਿੰਦੇ ਸਖੀ ਸਹੇਲੀ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਤੈਨੂੰ ਉਹਨਾਂ ਕੋਲੋਂ ਸਿੱਖਣਾ ਪਏਗਾ ਜਿਨ੍ਹਾਂ ਨੇ ਉਹਦੇ ਨਾਲ ਆਪਣਾ ਮਿਲਾਪ ਹਾਸਲ ਕੀਤਾ। ਉਹ ਦੱਸਣਗੀਆਂ, ਉਹ ਗੁਰਮੁਖ ਜਨ ਦੱਸਣਗੇ ਵੀ ਉਹ ਕਿਵੇਂ ਮਿਲਦਾ। ਜਿਵੇਂ ਮਾਲਕ ਜੀ ਦੀ ਬਾਣੀ ਪੜ੍ਹੀਏ ਅਤੇ ਸਤਿਗੁਰੂ ਜੀ ਜ਼ਿਕਰ ਕਰਦੇ ਆ, ਕਹਿੰਦੇ ਨਾ ਏਆਨੜੀਏ ਮਾਨੜਾ ਕਾਏ ਕਰੇ, ਆਪਣੜੈ ਘਰ ਹਰ ਰੰਗੋ ਕੀਨਾ ਮਾਣੇ, ਸਹ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ, ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀ ਹੈ ਜਾਂ ਸ਼ਹ ਧਰੇ ਪਿਆਰੋ, ਇਆਣੀ ਵਾਲੀ ਕਿਆ ਕਰੈ ਜਾ ਧਨ ਕੰਤ ਨਾ ਪਾਵੈ ਭਾਵੈ, ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ। ਹੁਣ ਇੱਥੇ ਉਹ ਅਵਸਥਾ, ਇਆਣੀ ਵਾਲੀ ਕਿਆ ਕਰੈ ਜਾ ਧਨ ਕੰਤ ਨਾ ਪਾਵੈ,
ਜਿੰਨਾ ਚਿਰ ਅਸੀਂ ਧਨ ਧਨ ਮਤਲਬ ਇਸਤਰੀ, ਕੰਤ ਮਤਲਬ ਖਸਮ, ਜਿੰਨਾ ਚਿਰ ਇੱਕ ਇਸਤਰੀ ਆਪਣੇ ਖਸਮ ਨੂੰ ਭਾਉਂਦੀ ਹੋਈ ਨਹੀਂ, ਚੰਗੀ ਹੋਈ ਨਹੀਂ ਲੱਗਦੀ, ਸਾ ਧਨ ਮਹਿਲ ਨਾ ਪਾਵੈ, ਨਹੀਂ ਮਿਲਦਾ ਉਹਦਾ ਦਰਜੀ। ਹੁਣ ਸਾਹਿਬ ਕਹਿ ਰਹੇ ਨੇ ਕੋਈ ਆਣ ਮਿਲਾਵੈ, ਕੋਈ ਆ ਕੇ ਹਰ ਪ੍ਰਭ, ਕੋਈ ਹਰ ਪ੍ਰਭ ਆਣ ਮਿਲਾਵੈ, ਕੋਈ ਆ ਕੇ ਮੈਨੂੰ ਅਕਾਲ ਪੁਰਖ ਪਰਮੇਸ਼ਵਰ ਪ੍ਰਭੂ ਦੇ ਨਾਲ ਮੇਰਾ ਮਿਲਾਪ ਕਰਾਵੇ। ਉਹ ਮੇਰੀ ਸਖੀ ਵੀ ਹੈ, ਉਹ ਮੇਰੀ ਮੇਰਾ ਸਾਥੀ ਵੀ ਹੈ, ਗੁਰਮੁਖ ਜਨ ਵੀ ਹੈ। ਜਿਵੇਂ ਆਵੋ ਭੈਣੇ ਗੱਲ ਮਿਲੇ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਆਓ ਆਪਾਂ ਬਹਿ ਕੇ ਬਾਤਾਂ ਪਾਉਂਦੇ ਹਾਂ, ਕਹਿੰਦੇ ਜਿਹੜਾ ਕੰਤ ਸਮਰੱਥ ਹੈ ਨਾ ਉਹਦੇ ਘਰ ਦੀਆਂ ਬਾਤਾਂ ਪਾਉਂਦੇ, ਉਹਦੇ ਘਰ ਦੀ ਵਡਿਆਈ ਕਰਦੇ। ਆਵੋ ਸੰਤ ਪਿਆਰਿਓ ਇਕੱਥ ਕੀ ਕਰੇ ਕਹਾਣੀ, ਕਰੇ ਕਹਾਣੀ ਇਕੱਥ ਕੇਰੀ, ਕਿਤ ਦੁਆਰੇ ਪਾਈ ਹੈ ਤਨ ਮਨ ਧਨ, ਸਭ ਸੌਂਪ ਗੁਰ ਕਉ, ਹੁਕਮ ਮੰਨੇ ਪਾਈ ਹੈ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤੋ, ਕਥਿਓ ਇਕੱਥ ਕਹਾਣੀ। ਆਓ ਬੈਠ ਕੇ ਬਾਤਾਂ ਪਾਈਏ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਨੂੰ ਪੜ੍ਹੋ, ਫਰੀਦਾ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਅਤੇ ਅੱਗੋਂ ਜਵਾਬ ਕੀ ਮਿਲਿਆ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇੱਥੇ ਸਖੀਆਂ ਕਿਹਾ, ਸਹੇਲੀਆਂ ਕਿਹਾ, ਉੱਥੇ ਬਾਬਾ ਫਰੀਦ ਸਾਹਿਬ ਭੈਣਾਂ ਰੂਪ 'ਚ ਆਖਰੇ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਕਹਿੰਦੇ ਫਿਰ ਤੇਰਾ ਖਸਮ ਤੇਰੇ ਵਸ 'ਚ ਆਇਆ, ਅਕਾਲ ਪੁਰਖ। ਉੱਥੇ ਖਸਮ ਸ਼ਬਦ ਅਕਾਲ ਪੁਰਖ, ਕੰਤ ਸ਼ਬਦ ਅਕਾਲ ਪੁਰਖ ਲਈ ਵਰਤਿਆ। ਜੇ ਕੰਤ ਅਕਾਲ ਪੁਰਖ ਵਸ ਵਿੱਚ ਕਰਨਾ ਤੇ ਸਾਹਿਬ ਕਹਿੰਦੇ ਨਿਵਣ ਸੋ ਅੱਖਰ, ਇੱਕ ਜ਼ਿੰਦਗੀ ਦਾ ਗੁਣ ਬਣਾ ਲਾ। ਨਿਵਣ ਸੋ ਅੱਖਰ ਖਵਣ ਗੁਣ, ਜਿਹ ਬਾ ਮਣੀਆਂ ਮੰਤ, ਆ ਤਿੰਨ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਾ। ਜਦੋਂ ਇਹ ਤਿੰਨ ਗੁਣ ਤੇਰੀ ਜ਼ਿੰਦਗੀ ਦਾ ਆਧਾਰ ਬਣ ਜਾਣਗੇ ਨਾ, ਸਾਹਿਬ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ, ਵੇਸ ਮਤਲਬ ਪਹਿਰਾਵਾ, ਤੂੰ ਆਹ ਪਹਿਰਾਵਾ ਪਾਲਾ ਤਾਂ ਵਸ ਆਵੀ ਕੰਤ, ਤੇਰਾ ਖਸਮ ਤੇਰੇ ਵਸ ਵਿੱਚ ਆ ਜਾਏ। ਤੂੰ ਇੱਥੇ ਪਾਵਨ ਬਚਨ ਸਾਹਿਬ ਵਰਤ ਰਹੇ ਵੀ ਕੋਈ ਹਰ ਪ੍ਰਭ ਆਣ ਮਿਲਾਵੈ, ਮੈਨੂੰ ਦੱਸੋ ਵੀ ਉਹ ਮਿਲੇਗਾ ਕਿਵੇਂ, ਜਿਵੇਂ ਉਹਨੂੰ ਮਿਲਣਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚ ਆਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਮੈਂ ਆਪਣਾ ਆਪਾ ਸਾੜਨ ਵਾਸਤੇ ਵੀ ਤਿਆਰ ਹਾਂ, ਪਰ ਮੈਨੂੰ ਕੋਈ ਦੱਸੇ ਤੇ ਸਹੀ ਜੇ ਮੈਂ ਅਕਾਲ ਪੁਰਖ ਨੂੰ ਮਿਲਣਾ ਤੇ ਮੈਂ ਕਿਵੇਂ ਮਿਲਾਂ। ਉਹਦੇ ਨਾਲ ਮੈਂ ਮਿਲਾਪ ਚਾਹੁੰਦਾ ਤੇ ਉਹਦੇ ਨਾਲ ਮਿਲਾਪ ਹੋਵੇ ਕਿਵੇਂ, ਕਿਹੜੇ ਮਾਰਗ ਉੱਤੇ ਮੈਂ ਚੱਲਾਂ। ਮਾਲਕ ਜੀ ਨੇ ਜਦੋਂ ਬਾਣੀ 'ਚ ਜ਼ਿਕਰ ਕੀਤਾ ਫਿਰ ਸਾਹਿਬ ਕਹਿੰਦੇ, ਕਹਿੰਦੇ ਜੇ ਭਾਈ ਅਕਾਲ ਪੁਰਖ ਨੂੰ ਮਿਲਣਾ ਨਾ ਤੇ ਇੱਕ ਖਿਆਲ ਆਪਣੀ ਜ਼ਿੰਦਗੀ 'ਚ ਪੱਕਾ ਕਰ ਲਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਜੇ ਉਹਦੇ ਨਾਲ ਮਿਲਣਾ ਫਿਰ ਸੱਜਣਾ ਤੈਨੂੰ ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ, ਜੇ ਇਹ ਚਾਨਣ ਵਿੱਚ ਤੈਨੂੰ ਰਹਿਣਾ ਆ ਗਿਆ ਨਾ, ਬਸ ਇਹ ਲੋ ਇਹ ਚਾਨਣ ਆਪਣੀ ਜ਼ਿੰਦਗੀ 'ਚ ਅਪਣਾ ਲਾ। ਜਿੱਦਣ ਇਸ ਚਾਨਣ ਇਸ ਰੌਸ਼ਨੀ ਦੇ ਅਧੀਨ ਆ ਜਾਏਗਾ, ਉਦਣ ਤੈਨੂੰ ਤੇਰੇ ਜੀਵਨ ਦਾ ਪੰਧ ਵੀ ਦਿਸਣ ਲੱਗ ਪਏਗਾ, ਰਾਹ ਵੀ ਜਿਹੜੇ ਰਾਹ ਤੋਂ ਖੁੰਝਿਆ ਹੋਇਆ। ਜਿਵੇਂ ਬਾਪੂ ਜੀ ਨੇ ਕਿਹਾ ਨਾ, ਭੁੱਲੇ ਮਾਰਗ, ਮਾਰਗ ਅਸੀਂ ਭੁੱਲੇ ਹੋਏ ਹਾਂ, ਜਿਨਹੈ ਬਤਾਇਆ, ਦੱਸਣ ਵਾਲਾ ਕੋਈ ਦੂਜਾ ਹੈ, ਦੱਸਣ ਵਾਲਾ ਕੋਈ ਦੂਜਾ ਹੈ, ਸਾਨੂੰ ਥੋੜ੍ਹੀ ਪਤਾ ਮਾਰਗ ਕੀ ਹੈ, ਅਸੀਂ ਤੇ ਭੁੱਲੇ ਮਾਰਗ ਉੱਤੇ ਤੁਰ ਰਹੇ ਹਾਂ। ਜਿਨਹੈ ਬਤਾਇਆ, ਜਿਹੜਾ ਮੈਨੂੰ ਉਸ ਭੁੱਲੇ ਮਾਰਗ ਤੋਂ ਸਿੱਧੇ ਤੇ ਪਾ ਰਿਹਾ, ਐਸਾ ਗੁਰ ਵੱਡ ਭਾਗੀ ਪਾਇਆ, ਉਹ ਗੁਰੂ ਮਿਲ ਪਿਆ।
ਹੁਣ ਜਦੋਂ ਉਹ ਗੁਰੂ ਮਿਲ ਪਿਆ, ਇਸੇ ਕਰਕੇ ਤੇ ਬਾਪੂ ਜੀ ਨੇ ਕਿਹਾ ਨਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਹੋ ਬਲ ਜਾਈਆਂ। ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਕਿਉਂਕਿ ਰੱਬ ਦੇ ਘਰ ਦੀਆਂ ਬਾਤਾਂ ਮੈਨੂੰ ਗੁਰੂ ਸੁਣਾਉਂਦਾ, ਗੁਰੂ ਮੇਰਾ ਮਿੱਤਰ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ, ਗੁਰੂ ਰੂਪੀ ਮਿੱਤਰ ਸੁਣਾਈਆਂ, ਉਹਨੇ ਸੁਣਾਈਆਂ ਮੈਨੂੰ। ਹੁਣ ਜਦੋਂ ਗੁਰੂ ਸੁਣਾਏਗਾ, ਫਿਰ ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਹੁਣ ਗੁਰੂ ਨੇ ਆਪਣੇ ਜੀ ਉਹ ਜਿਹੜਾ ਉਪਦੇਸ਼ ਹੈ ਉਹ ਜਦੋਂ ਮੈਨੂੰ ਬਖਸ਼ਿਸ਼ ਕੀਤਾ, ਕਹਿੰਦੇ ਮੈਂ ਆਪਣੇ ਹਿਰਦੇ 'ਚ ਧਾਰਨ ਕਰ ਲਿਆ। ਜਦੋਂ ਗੁਰੂ ਉਪਦੇਸ਼ ਧਾਰਨ ਕੀਤਾ, ਹੁਣ ਉਹ ਗੁਰੂ ਦੇ ਦੱਸੇ ਰਾਹ 'ਤੇ ਤੁਰਦਿਆਂ ਹੋਇਆਂ ਕੀ ਬਣਿਆ, ਕਹਿੰਦੇ ਮੈਂ ਆਪਣੇ ਅਕਾਲ ਪੁਰਖ ਨੂੰ ਮਿਲ ਪਿਆ। ਉਹਨੂੰ ਮਿਲਣਾ, ਜਦੋਂ ਉਹਨੂੰ ਮਿਲਣਾ ਫਿਰ ਅਪਣਾਉਣਾ ਤੇ ਜ਼ਿੰਦਗੀ 'ਚ ਉਹ ਪਏਗਾ ਜੀ ਜੋ ਗੁਰੂ ਦੱਸੇਗਾ। ਜੋ ਗੁਰ ਦੱਸੈ ਵਾਟ, ਮੁਰੀਦਾ ਜੋਲੀ ਹੈ, ਜਿਹੜੀ ਵਾਟ ਗੁਰੂ ਦੱਸ ਰਹੇ ਹਨ ਉਸ ਵਾਟ ਉੱਤੇ ਉਸ ਰਾਹ 'ਤੇ ਮੁਰੀਦ ਬਣ ਕੇ ਤੁਰਨਾ ਹੀ ਪਏਗਾ। ਜੇ ਮਿਲਣਾ, ਪਹਿਲੀ ਕੰਡੀਸ਼ਨ ਇਹ ਹੈ ਵੀ ਜੇ ਮਿਲਣਾ, ਕਿਉਂਕਿ ਜੇ ਨਹੀਂ ਮਿਲਣਾ ਫਿਰ ਤੇ ਤੂੰ ਤੁਰਿਆ ਹੀ ਜਾਣਾ ਨਾ, ਫਿਰ ਤੇ ਤੁਰ ਹੀ ਰਿਹਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਫਿਰ ਤੇ ਜਨਮ ਜਾ ਹੀ ਰਿਹਾ ਨਾ ਵਿਅਰਥ। ਜੇ ਤੂੰ ਜਨਮ ਵਿਅਰਥ ਗਵਾਉਣਾ, ਕੁਛ ਕਰਨ ਦੀ ਲੋੜ ਨਹੀਂ, ਵਿਅਰਥ ਤੇ ਆਪੇ ਹੀ ਹੋਈ ਜਾਂਦਾ। ਜੇ ਸਵਾਰਨਾ ਫਿਰ ਮਿਹਨਤ ਕਰਨੀ ਪਏਗੀ। ਜੇ ਤੇ ਅਨਪੜ੍ਹ ਰਹਿਣਾ ਫਿਰ ਕੁਛ ਕਰਨ ਦੀ ਲੋੜ ਨਹੀਂ, ਘਰੇ ਹੱਥ ਤੇ ਹੱਥ ਰੱਖ ਕੇ ਬੈਠਾ ਰਹਿ। ਜੇ ਪੜ੍ਹਨਾ ਫਿਰ ਭਾਰ ਚੁੱਕਣਾ ਪੈਣਾ, ਕਿਤਾਬਾਂ ਦਾ ਮੋਢੇ ਤੇ ਬਸਤਾ ਟੰਗਣਾ ਪੈਣਾ, ਫਿਰ ਅਧਿਆਪਕ ਕੋਲ ਜਾਣਾ ਪੈਣਾ, ਫਿਰ ਸਕੂਲ ਜਾਣਾ ਪੈਣਾ, ਉਹਦੇ ਕੋਲੋਂ ਝਿੜਕਾਂ ਵੀ ਖਾਣੀਆਂ ਪੈਣਗੀਆਂ, ਉਹਦੀ ਸਿੱਖਿਆ ਨੂੰ ਸੁਣਨਾ ਵੀ ਪਏਗਾ, ਹੋ ਸਕਦਾ ਉਹਦੇ ਕੋਲੋਂ ਮਾਰ ਵੀ ਖਾਣੀ ਪਏ। ਜੇ ਪੜ੍ਹਨਾ, ਜੇ ਨਹੀਂ ਪੜ੍ਹਨਾ ਫਿਰ ਤੇ ਘਰੇ ਬੈਠਾ ਹੀ ਹੈ ਨਾ, ਹੱਥ ਤੇ ਹੱਥ ਰੱਖ ਕੇ ਫਿਰ ਤੇ ਚੱਲੀ ਜਾਂਦਾ ਵੀ ਆਪਾਂ ਤੇ ਅਨਪੜ੍ਹ ਰਹਿਣਾ। ਹੁਣ ਜਿਹਨੇ ਅਨਪੜ੍ਹ ਰਹਿਣਾ ਉਹਨੂੰ ਕੀ ਲੋੜ ਹੈ ਬਸਤਾ ਟੰਗਣ ਦੀ ਮੋਢੇ 'ਤੇ, ਉਹਨੂੰ ਕੀ ਲੋੜ ਹੈ ਕਿਤਾਬਾਂ ਲੈ ਕੇ ਆਉਣ ਦੀ, ਉਹਨੂੰ ਕੀ ਜ਼ਰੂਰਤ ਹੈ ਕਾਪੀਆਂ ਲੈ ਕੇ ਆਉਣ ਦੀ, ਉਹਨੂੰ ਕੋਈ ਲੋੜ ਨਹੀਂ, ਉਹ ਘਰੇ ਬੈਠਾ ਹੈ, ਉਹ ਅਨਪੜ੍ਹ ਹੀ ਹੈ। ਅਨਪੜ੍ਹ ਬਣਨ ਵਾਸਤੇ ਕੋਈ ਸਕੂਲੇ ਨਹੀਂ ਜਾਣਾ ਪੈਂਦਾ, ਅਨਪੜ੍ਹ ਬਣਨ ਵਾਸਤੇ ਕਿਸੇ ਡਿਗਰੀ ਨੂੰ ਹਾਸਲ ਨਹੀਂ ਕਰਨਾ ਪੈਂਦਾ, ਇੱਥੇ ਤਾਂ ਪੜ੍ਹੇ ਲਿਖੇ ਵੀ ਅਨਪੜ੍ਹ ਬਣੀ ਜਾਂਦੇ ਨੇ। ਜੇ ਪੜ੍ਹਨਾ ਫਿਰ ਸਾਰਾ ਕੁਛ ਹੀ ਅਪਣਾਉਣਾ, ਫਿਰ ਵਰਦੀ ਵੀ ਪਾਉਣੀ ਪਏਗੀ, ਫਿਰ ਸਕੂਲੇ ਜਾਣਾ ਵੀ ਪੈਣਾ, ਫਿਰ ਭਾਵੇਂ ਭਾਰ ਹੋਵੇ ਜ਼ਿਆਦਾ ਭਾਵੇਂ ਹੋਵੇ ਥੋੜ੍ਹਾ, ਬਸਤਾ ਤੇ ਮੋਢੇ 'ਤੇ ਟੰਗਣਾ ਹੀ ਪੈਣਾ, ਫਿਰ ਅਧਿਆਪਕ ਕੋਲੋਂ ਝਿੜਕਾਂ ਵੀ। ਬਾਪੂ ਜੀ ਨੇ ਇਸੇ ਕਰਕੇ ਬਾਣੀ 'ਚ ਕਿਹਾ ਨਾ, ਜੇ ਗੁਰ ਝਿੜਕੇ ਤਾਂ ਮੀਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਅਧਿਆਪਕ ਝਿੜਕਦਾ ਨੁਕਸਾਨ ਲਈ ਨਹੀਂ ਹੈ, ਅਧਿਆਪਕ ਸਦਾ ਫਾਇਦੇ ਲਈ ਝਿੜਕਦਾ, ਔਰ ਉਹਦੇ ਵਿੱਚ ਅਧਿਆਪਕ ਦਾ ਕੋਈ ਲਾਭ ਨਹੀਂ, ਉਹਦੇ ਵਿੱਚ ਲਾਭ ਵਿਦਿਆਰਥੀ ਦਾ। ਅੱਗੋਂ ਵਿਦਿਆਰਥੀ ਗੁੱਸਾ ਕਰੀ ਜਾਏ, ਇਹ ਉਹਦੀ ਆਪਣੀ ਮਾਨਸਿਕਤਾ। ਸਾਹਿਬ ਜੀ ਨੇ ਜਿਹਨੇ ਸਿੱਖਣਾ ਹੈ ਵੀ ਮੈਂ ਗੁਰੂ ਦੇ ਦੱਸੀ ਵਾਟ 'ਤੇ ਚੱਲਣਾ, ਮੈਂ ਗੁਰੂ ਦੇ ਦੱਸੇ ਰਾਹ 'ਤੇ ਚੱਲਣਾ, ਕਿਉਂਕਿ ਮੈਂ ਉਸ ਅਵਸਥਾ 'ਤੇ ਪਹੁੰਚਣਾ ਜਿੱਥੇ ਆ ਕੇ ਉਸ ਅਕਾਲ ਪੁਰਖ ਪਰਮੇਸ਼ਵਰ ਨਾਲ ਇੱਕ ਮਿਕ ਹੋ ਜਾਈਦਾ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਜੇ ਮੈਂ ਉਸ ਅਵਸਥਾ 'ਤੇ ਪਹੁੰਚਣਾ ਫਿਰ ਮੈਨੂੰ ਗੁਰੂ ਦੇ ਦੱਸੇ ਹੋਏ ਰਾਹ 'ਤੇ ਤੁਰਨਾ ਪਏਗਾ, ਫਿਰ ਭਾਵੇਂ ਗੁਰੂ ਝਿੜਕੇ ਤਾਂ ਵੀ ਮੈਨੂੰ ਮਿੱਠਾ ਕਰਕੇ ਮੰਨਣਾ ਪੈਣਾ। ਜੇ ਗੁਰ ਸਿੱਖਿਆ ਦੇਵੇ ਤੇ ਫਿਰ ਜਿਹੜੀ ਸਿੱਖਿਆ ਗੁਰੂ ਦੇਵੇ ਉਸ ਸਿੱਖਿਆ ਨੂੰ ਜ਼ਿੰਦਗੀ 'ਚ ਅਪਣਾਉਣਾ ਪੈਣਾ। ਮੈਂ ਤਾਂ ਇਸ ਅਵਸਥਾ 'ਤੇ ਪਹੁੰਚਣਾ, ਜੇ ਨਹੀਂ ਫਿਰ ਤੇ ਬਾਪੂ ਜੀ ਕਹਿੰਦੇ ਉਹ ਸੱਜਣਾ ਰੱਬ ਦੇ ਗੁਣ ਤੋਂ ਗਾਏ ਕੋਈ ਨਹੀਂ, ਜਨਮ 'ਤੇ ਤੇਰਾ ਵਿਅਰਥ ਹੈ ਹੀ ਹੈ। ਜੇ ਸਕਾਰਥਾ ਕਰਨਾ ਫਿਰ ਨਾਲ ਅਗਲੀ ਗੱਲ ਦੱਸੀ, ਕਹੋ ਨਾਨਕ ਹਰ ਭਜ ਮਨ ਜਿਹ ਬਿਧ ਜਲ, ਹਰ ਭਜ ਮਨ ਜਿਹ ਬਿਧ ਜਲ ਕਉ ਮੀਨ। ਇਹ ਹੈ ਸਫਲ।

ਕਰਨ ਦਾ ਤਰੀਕਾ ਅਕਾਰ ਇੱਥੇ ਉਹ ਹੀ ਰਿਹਾ, ਕਿਵੇਂ ਹੋ ਰਿਹਾ? ਗੁਣ ਗੋਬਿੰਦ ਗਾਇਓ ਨਹੀਂ। ਹੁਣ ਜੇ ਤੇ ਅੱਗੋਂ ਸਵਾਲ ਕਰ ਲਈਏ ਜੀ ਸਕਾਰਥਾ ਕਰਨਾ, ਮੈਂ ਜੀਵਨ ਵਿਅਰਥ ਨਹੀਂ ਗਵਾਉਣਾ, ਫਿਰ ਤੇ ਅਗਲਾ ਜਵਾਬ ਮਿਲ ਗਿਆ ਵੀ ਕਹੋ ਨਾਨਕ ਹਰ ਭਜ ਮਨ, ਹੇ ਮੇਰੇ ਮਨ ਤੂੰ ਇਸ ਤਰੀਕੇ ਅਕਾਲ ਪੁਰਖ ਪਰਮੇਸ਼ਵਰ ਨੂੰ ਭਜ, ਉਹਨੂੰ ਚੇਤੇ ਕਰ, ਜਿਹੇ ਵਿਧ ਜਿਸ ਵਿਧੀ ਨਾਲ ਜਲ ਕੋ ਮੀਨ, ਜਿਵੇਂ ਮੱਛੀ ਜਲ ਨੂੰ ਚੇਤੇ ਰੱਖਦੀ ਹੈ ਨਾ, ਬਸ ਇਸ ਤਰੀਕੇ ਤੂੰ ਰੱਬ ਨੂੰ ਚੇਤੇ ਰੱਖਿਆ ਕਰ, ਫਿਰ ਤੇ ਤੂੰ ਸਫਲ ਆ, ਕਰ ਲਏਗਾ ਜੀਵਨ। ਜੇ ਨਹੀਂ ਫਿਰ ਤੇ ਭਾਈ, ਹੁਣ ਮੱਛੀ ਕਵੇ ਮੈਂ ਜਿਉਣਾ ਚਾਹੁੰਦੀ ਹਾਂ, ਉਹਨੂੰ ਪਾਣੀ 'ਚ ਰਹਿਣਾ ਪਏਗਾ। ਮੈਂ ਜਿਉਣਾ ਚਾਹੁੰਦੀ ਹਾਂ, ਉਹਨੂੰ ਪਾਣੀ 'ਚ ਰਹਿਣਾ ਪੈਣਾ। ਉਹਨੂੰ ਜਿੰਨਾ ਮਰਜ਼ੀ ਪੁੱਛ ਲਓ ਵੀ ਮੈਂ ਤੈਨੂੰ ਮਖਮਲੀ ਗੱਦਿਆਂ 'ਤੇ ਰੱਖੂੰ, ਮੈਂ ਤੈਨੂੰ ਬੜਾ ਸੰਭਾਲ ਸੰਭਾਲ ਐ ਚੰਗੇ ਸੋਹਣੇ ਤਰੀਕੇ ਨਾਲ ਫਰੇਮ 'ਚ ਮੜਾ ਕੇ ਰੱਖੂੰ, ਅਤੇ ਤੂੰ ਪਾਣੀ ਛੱਡ ਦੇ। ਉਹ ਆਖੇ ਵੀ ਨਹੀਂ, ਪਾਣੀ ਨਹੀਂ ਮੈਂ ਛੱਡ ਸਕਦੀ, ਵੀ ਤੇਰੀਆਂ ਸਾਰੀ ਜਿੰਨਾ ਕੁਛ ਤੂੰ ਚਾਹੁੰਦਾ, ਤੇਰੇ ਸਾਰੇ ਕਰਮਾਂ ਦਾ ਸਤਿਕਾਰ ਹੈ, ਪਰ ਮੈਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਹੁਣ ਜੇ ਤੇ ਉਹਨੇ ਜਿਉਣਾ, ਫਿਰ ਉਹਨੂੰ ਪਾਣੀ 'ਚ ਰਹਿਣਾ ਹੀ ਪੈਣਾ, ਅਤੇ ਜੇ ਉਹਨੇ ਮਰਨਾ ਫਿਰ ਕੁਛ ਹੋਰ ਕਰਨ ਦੀ ਲੋੜ ਹੈ, ਚੁੱਕ ਕੇ ਪਾਣੀ 'ਚੋਂ ਬਾਹਰ ਕੱਢ ਲਓ, ਮਰੀ ਆਪੇ ਹੀ ਹੈ ਉਹ। ਮੱਛੀ ਨੂੰ ਮਾਰਨ ਵਾਸਤੇ ਵੱਢਣ ਟੁੱਕਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਵੱਢਾਂਗਾ ਅਤੇ ਮੱਛੀ ਨੇ ਤਾਂ ਹੀ ਮਰਨਾ, ਨਹੀਂ, ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢੋ, ਆਪੇ ਹੀ ਮਰ ਜਾਂਦੀ। ਜੇ ਉਹਨੇ ਜਿਉਣਾ ਫਿਰ ਉਹਨੂੰ ਪਾਣੀ 'ਚ ਰਹਿਣਾ ਪੈਣਾ। ਸਿੱਖਾ, ਜੇ ਜੀਵਨ ਸਵਾਰ ਸਕਾਰਥਾ ਕਰਨਾ ਫਿਰ ਤੈਨੂੰ ਬਾਣੀ ਨਾਲ ਜਿਉਣਾ ਹੀ ਪੈਣਾ, ਜੇ ਨਹੀਂ ਫਿਰ ਤੇ ਸੱਜਣਾ ਜਿਵੇਂ ਉਹ ਪਾਣੀ ਤੋਂ ਬਾਹਰ ਲਿਆਂਦੀ ਮਰ ਗਈ, ਫਿਰ ਤੇ ਤੂੰ ਮਰਿਆ ਹੀ ਹੋਇਆ, ਫਿਰ ਤੇ ਮਰੇ। ਜਿੱਥੇ ਮੰਨ ਲਓ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਮੈਂ, ਸਿੱਖ ਦੀ ਬਾਣੀ ਦਾ ਆਧਾਰ, ਸਿੱਖ ਦੀ ਜ਼ਿੰਦਗੀ ਦਾ ਆਧਾਰ ਕੀ ਹੈ? ਬਾਣੀ। ਮੱਛੀ ਦੀ ਜ਼ਿੰਦਗੀ ਦਾ ਆਧਾਰ ਕੀ ਹੈ? ਪਾਣੀ। ਸਿੱਖ ਦੀ ਜ਼ਿੰਦਗੀ ਦਾ ਆਧਾਰ ਬਾਣੀ। ਮੱਛੀ ਪਾਣੀ ਨੂੰ ਵਿਸਰ ਜਾਏ ਉਹਦੀ ਮੌਤ ਹੋ ਜਾਂਦੀ, ਸਿੱਖਾ ਤੂੰ ਬਾਣੀ ਨੂੰ ਵਿਸਰ ਜਾਏ ਤੇ ਤੇਰੀ ਮੌਤ ਹੋ ਜਾਂਦੀ। ਹੁਣ ਅਸੀਂ ਵੇਖ ਲਈਏ ਵੀ ਸਾਡੀ ਜ਼ਿੰਦਗੀ ਦਾ ਆਧਾਰ ਕੀ ਹੈ, ਸਾਡੇ ਜੀਵਨ ਦਾ ਆਧਾਰ ਕੀ ਹੈ। ਗੁਰੂ ਸਾਹਿਬ ਨੇ ਬੜਾ ਪਿਆਰਾ ਉਪਦੇਸ਼ ਦਿੱਤਾ, ਕਹਿੰਦੇ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਕੋਈ ਆ ਕੇ ਮੈਨੂੰ ਉਸ ਮੇਰੇ ਪਿਆਰੇ ਦਾ, ਉਹਦੇ ਘਰ ਦੀਆਂ ਬਾਤਾਂ, ਉਹਦੇ ਘਰ ਦੇ ਉਪਦੇਸ਼, ਉਹਦੇ ਘਰ ਦੀ ਸਿੱਖਿਆ ਮੈਨੂੰ ਕੋਈ ਦੇਵੇ, ਮੈਂ ਉਹਦੇ ਘਰ ਦੇ ਜਾਂਦੇ ਮਾਰਗ ਉੱਤੇ ਤੁਰ ਸਕਾਂ। ਜਦੋਂ ਉਸ ਰਾਹ 'ਤੇ ਤੁਰਾਂ ਫਿਰ ਜਿਹੜਾ ਜਿਹੜਾ ਕਰਮ ਮੈਨੂੰ ਮੇਰਾ ਉਪਦੇਸ਼ ਦੇਣ ਵਾਲਾ ਦੱਸੇ, ਜਿਵੇਂ ਹੈ ਨਾ, ਕਿਹੜਾ ਕਿਹੜਾ ਸ਼ਿੰਗਾਰ ਕਰਾਂ ਜੀ? ਮਾਲਕ ਕਹਿੰਦੇ ਪੈ ਕੀਆਂ ਦੇ ਸਲਾਈਆਂ ਲੈਣੀ, ਇੱਕ ਇੱਕ ਸਿੱਖਿਆ ਲੈਣੀ ਪਏਗੀ ਨਾ ਫਿਰ, ਭਾਵਕਾ ਕਰ ਸ਼ਿੰਗਾਰੋ, ਕੱਲੀ ਕੱਲੀ ਸਿੱਖਿਆ, ਜਿਵੇਂ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵ। ਸਾਡਾ ਆਪਣਾ ਲਾਇਆ ਸ਼ਿੰਗਾਰ ਕੀ ਕਰੇਗਾ ਜੇ ਸਾਡੇ ਖਸਮ ਨੂੰ ਚੰਗਾ ਹੀ ਨਾ ਲੱਗੇ? ਆਪੇ ਕੀਤਾ ਹੋਇਆ ਸ਼ਿੰਗਾਰ, ਖਸਮ ਨੂੰ ਚੰਗਾ ਨਾ ਲੱਗੇ ਸਾਡਾ ਕੀਤਾ ਸ਼ਿੰਗਾਰ ਵਿਅਰਥ ਹੈ। ਸਾਨੂੰ ਸ਼ਿੰਗਾਰ ਦੀ ਲੋੜ ਨਹੀਂ ਜੇ ਖਸਮ ਆਪੇ ਸ਼ਿੰਗਾਰ ਕਰ ਲਵੇ। ਤੇ ਦੋ ਚੀਜ਼ਾਂ ਨੇ ਜੀ, ਇੱਕ ਹੈ ਸ਼ਿੰਗਾਰ ਅਸੀਂ ਕਰਨਾ, ਹੁਣ ਸਾਡਾ ਖਸਮ ਹੈ ਪਰਮੇਸ਼ਰ ਅਕਾਲ ਪੁਰਖ, ਮੈਂ ਉਹਨੂੰ ਚੰਗਿਆਂ ਲੱਗਣਾ ਹੈ ਵੀ ਮੈਂ ਉਹਨੂੰ ਚੰਗਾ ਲੱਗ ਜਾ, ਮੈਂ ਉਹਨੂੰ ਚੰਗੀ ਲੱਗ ਜਾ ਨਾ ਇਸਤਰੀ ਰੂਪ ਵਿੱਚ, ਵੀ ਮੈਂ ਉਹਨੂੰ ਚੰਗੀ ਲੱਗ, ਉਹਦੇ ਲਈ ਮੈਂ ਯਤਨ ਕਰਾਂ ਵੀ ਮੈਂ ਆਹ ਵੀ ਕਰ ਲਾਂ ਖਸਮ ਨੂੰ ਚੰਗੀ ਲੱਗੂ, ਮੈਂ ਆਹ ਵੀ ਕਰ ਲਾਂ ਉਹਨੂੰ ਚੰਗਾ ਲੱਗੂ। ਅਕਾਲ ਪੁਰਖ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਸਤੇ ਮੈਂ ਬੜੇ ਯਤਨ ਕੀਤੇ ਪਰ ਇੱਕ ਵੀ ਉਹਨੂੰ ਚੰਗਾ ਨਹੀਂ ਲੱਗਾ।
ਇੱਕ ਵੀ ਚੰਗਾ ਨਹੀਂ ਲੱਗਾ। ਹੁਣ ਜਿੰਨੇ ਯਤਨ ਕੀਤੇ ਉਹ ਸਾਰੇ ਹੀ ਕੀ ਹੋਏ, ਵਿਅਰਥ ਚਲੇ ਗਏ ਨਾ। ਮੈਂ ਜਿੰਨੇ ਯਤਨ ਕੀਤੇ, ਜਿਵੇਂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹਾਂ ਨਾ ਆਪਾਂ, ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲਾਂ ਕੀ ਏ ਸ਼ਿੰਗਾਰ ਕਿ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈ ਹੈ, ਹਰ ਹਾਂ ਕੰਤੈ ਬਾਝ ਸ਼ਿੰਗਾਰ ਸਭ ਬਿਰਥਾ ਜਾਈ ਹੈ। ਹੁਣ ਕੀਤਾ ਕੀ ਕਹਿੰਦੇ, ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਆ ਸਾਰੇ ਹੀ ਸ਼ਿੰਗਾਰ ਕੀਤੇ। ਸੋਲਾਂ ਕੀ ਹੈ, ਜਿਹੜੇ ਸੋਲਾਂ ਸ਼ਿੰਗਾਰ ਮੰਨੇ ਜਾਂਦੇ, ਕੀ ਇਹ ਸ਼ਿੰਗਾਰ, ਸੋਲਾਂ ਸ਼ਿੰਗਾਰ ਲਾਏ ਕਿ ਅੰਜਨ ਪਾਜਿਆ, ਹੁਣ ਸਾਰੇ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸਵਾਰ ਲਿਆ, ਸ਼ਿੰਗਾਰ ਲਿਆ। ਕਹਿੰਦੇ ਹੁਣ ਸੋਲਾਂ ਕੀਤੇ ਸ਼ਿੰਗਾਰ, ਸੁਹੱਪਣ ਨਾਲ ਇਸਤਰੀ ਆਪਣੇ ਆਪ ਨੂੰ ਭਰ ਲੈਂਦੀ ਵੀ ਮੈਂ ਬਹੁਤ ਸੁਹੱਪਣ ਨਾਲ ਭਰੀ, ਹੁਣ ਮੈਂ ਆਪਣੇ ਖਸਮ ਨੂੰ ਚੰਗੀ ਲੱਗੂ। ਕਹਿੰਦੇ ਜੇ ਘਰ ਆਵੇ ਕੰਤ, ਜੇ ਤੇ ਖਸਮ ਘਰ ਵਿੱਚ ਆ ਜਾਏ ਤਾਂ ਸਭ ਕੁਛ ਪਾਈ ਹੈ, ਫਿਰ ਤੇ ਉਸ ਦੀ ਬਖਸ਼ਿਸ਼, ਉਹਦੀ ਖੁਸ਼ੀ, ਉਹਦੀ ਪ੍ਰਸੰਨਤਾ ਮਿਲ ਜਾਂਦੀ, ਹਰ ਹਾਂ ਕੰਤੈ ਬਾਝ। ਪਰ ਖਸਮ ਘਰ ਆਵੇ ਹੀ ਨਾ, ਉਹਨੂੰ ਕੀਤਾ ਸ਼ਿੰਗਾਰ ਚੰਗਾ ਲੱਗੇ ਹੀ ਨਾ, ਕੰਤੈ ਬਾਝ ਸ਼ਿੰਗਾਰ ਸਭ ਬਿਰਥਾ ਜਾਈ ਹੈ, ਉਹਦਾ ਸਾਰਾ ਸੋਲਾਂ ਕੀਤੇ ਸ਼ਿੰਗਾਰ ਵਿਅਰਥ ਨੇ। ਇਹ ਚੰਗਾ ਕਿ ਇਹ ਚੰਗਾ ਵੀ ਮੇਰੇ ਮਾਲਕ ਜੀ ਮੈਨੂੰ ਸ਼ਿੰਗਾਰ ਕਰਨਾ ਨਹੀਂ ਆਉਂਦਾ, ਮੈਂ ਤੈਨੂੰ ਜਿਵੇਂ ਚੰਗੀ ਲੱਗਾਂ ਤੂੰ ਆਪੇ ਹੀ ਸ਼ਿੰਗਾਰ ਕਰ ਲਾ, ਆ ਚੰਗਾ। ਮੈਨੂੰ ਸ਼ਿੰਗਾਰ ਕਰਨਾ ਨਹੀਂ ਆਉਂਦਾ ਕਿਉਂਕਿ ਮੈਂ ਨਹੀਂ ਜਾਣਦੀ ਤੈਨੂੰ ਕੀ ਚੰਗਾ ਲੱਗੇ, ਮੈਂ ਨਹੀਂ ਜਾਣਦੀ ਤੈਨੂੰ ਕੀ ਚੰਗਾ, ਕਿੱਦਾਂ ਦਾ ਸ਼ਿੰਗਾਰ ਚੰਗਾ ਲੱਗੇਗਾ, ਮੈਂ ਇਸ ਗੱਲ ਤੋਂ ਅਣਜਾਣ। ਇਸ ਕਰਕੇ ਮੈਂ ਤੇਰੇ ਅੱਗੇ ਅਰਜੋਈ ਕਰਦੀ ਹਾਂ ਕਿ ਤੈਨੂੰ ਜਿਵੇਂ ਚੰਗਾ ਲੱਗਦਾ, ਜਿਹੜਾ ਸ਼ਿੰਗਾਰ ਚੰਗਾ ਲੱਗਦਾ, ਆਪੇ ਸਾਜੇ, ਆਪੇ ਸਾਜ ਲਾ, ਆਪੇ ਰੰਗੇ, ਆਪੇ ਰੰਗ ਲਾ, ਆਪੇ ਨਦਰ ਕਰੇ, ਆਪੇ ਬਖਸ਼ਿਸ਼ ਦੀ ਨਦਰ ਕਰ, ਫਿਰ ਨਾਨਕ ਕਾਮਣ ਕੰਤੈ ਪਾਵੈ, ਫਿਰ ਉਹਨੂੰ ਚੰਗੇ ਲੱਗ ਜਾਈਦਾ, ਆਪੇ ਹੀ ਰਾਵੇ, ਫਿਰ ਉਹ ਆਪੇ ਰਾਵਦਾ, ਆਪੇ ਬਖਸ਼ਿਸ਼ ਕਰਦਾ। ਇਸ ਸ਼ਬਦ ਨੂੰ ਜਦੋਂ ਆਰੰਭਤਾ ਤੋਂ ਪੜ੍ਹੀਏ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਮੇਰੇ ਖਸ਼ਮ ਨੂੰ ਨਹੀਂ ਚੰਗ, ਜਿਹੜਾ ਸ਼ਿੰਗਾਰ ਮੈਂ ਕੀਤਾ ਉਹਨੂੰ ਨਹੀਂ ਚੰਗਾ ਲੱਗਾ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ, ਉਹਨੂੰ ਕਿਵੇਂ ਚੰਗੇ ਲੱਗ ਜਾਈਏ। ਫਿਰ ਹਉਂ ਕੁਰਬਾਨੇ ਜਾਓ ਮਿਹਰਬਾਨਾ, ਹਉਂ ਕੁਰਬਾਨੇ ਜਾਓ, ਹਉਂ ਕੁਰਬਾਨੇ ਜਾਓ ਤਿੰਨਾਂ ਕਹਿ, ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿੰਨਾਂ ਕਹਿ, ਹਉਂ ਸਦ ਕੁਰਬਾਨੇ ਜਾਓ, ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾਂ ਕਹਿ ਪਾਸ, ਧੂੜ ਤਿੰਨਾਂ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਮਾਲਕਾ ਕਿਤੇ ਉਹਨਾਂ ਦੀ ਸੰਗਤ ਬਖਸ਼ ਜਿਨ੍ਹਾਂ ਦੇ ਚੋਲੇ ਤੇਰੇ ਪ੍ਰੇਮ ਵਿੱਚ ਰਤੇ ਹੋਏ ਨੇ, ਜਿਨ ਕੇ ਚੋਲੇ ਰਤੜੇ ਪਿਆਰੇ। ਸਖੀ ਸਹੇਲੀ ਮੇਰੀ ਆ, ਮੇਰੀ ਜਿੰਦੜੀ ਏ, ਕੋਈ ਹਰ ਪ੍ਰਭ ਆਣ ਮਿਲਾ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾਂ ਕਹਿ ਪਾ, ਉਹਨਾਂ ਕੋਲ ਕੰਤ ਹੈ, ਖਸਮ ਹੈ, ਫਿਰ ਮੰਗਿਆ ਕੀ, ਧੂੜ ਤਿੰਨਾਂ ਕੀ ਜੇ ਮਿਲੇ ਜੀ, ਉਹਨਾਂ ਦੀ ਸੰਗਤ, ਉਹਨਾਂ ਦਾ ਸੰਗ, ਕਹੋ ਨਾਨਕ ਕੀ ਅਰਦਾਸ। ਮਾਲਕ ਜੀਓ, ਇਹ ਆਪ ਜੀ ਦੇ ਅੱਗੇ ਸਾਡੀ ਅਰਦਾਸ ਹੈ, ਸਾਨੂੰ ਵੀ ਉਹਨਾਂ ਦਾ ਸੰਗ ਮਿਲੇ ਜਿਹੜੀਆਂ ਤੇਰੇ ਪ੍ਰੇਮ ਰਸ ਵਿੱਚ ਜੀ ਵਿਸਤਰੀਆਂ ਭਿੱਜ ਗਈਆਂ।
ਕੋਈ ਐਸਾ ਰੱਬੀ ਪਿਆਰਾ ਆ ਕੇ ਮਿਲੇ ਜਿਹੜਾ ਮੈਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਨਾਲ

ਕਹਿੰਦੇ ਭਾਈ ਤੂੰ ਇਹ ਤਾਂ ਕਹਿ ਰਿਹਾ ਹੇ ਜੀਵ ਇਸਤਰੀ ਤੂੰ ਇਹ ਤਾਂ ਆਖ ਰਹੀ ਹੈ ਵੀ ਮੇਰੀ ਕੋਈ ਐਸੀ ਸਖੀ ਹੈ ਨਾ ਐਸਾ ਕੋਈ ਗੁਰਮੁਖ ਜਨ ਮਿਲੇ ਜਿਹੜਾ ਮੈਨੂੰ ਉਹ ਅਕਾਲ ਪੁਰਖ ਖਸਮ ਨਾਲ ਮਿਲਾ ਦੇਵੇ ਤੂੰ ਉਹਨੂੰ ਕੀ ਦੇਵੇਂ ਜਿਹੜਾ ਜੀਵ ਆ ਕੇ ਜਿਹੜਾ ਗੁਰਮੁਖ ਜਨ ਆ ਕੇ ਤੈਨੂੰ ਉਸ ਪਰਮੇਸ਼ਵਰ ਦੇ ਘਰ ਦੀਆਂ ਬਾਤਾਂ ਸੁਣਾਵੇ ਉਹਦੇ ਘਰ ਵੱਲ ਜਾਂਦੇ ਰਾਹ ਉੱਤੇ ਤੈਨੂੰ ਤੋਰੇ ਉਹਦਾ ਉਪਦੇਸ਼ ਤੈਨੂੰ ਦੇਵੇ ਉਹਦੀ ਸਿੱਖਿਆ ਤੈਨੂੰ ਦੇਵੇ ਤੂੰ ਕੀ ਕਰੇ ਫਿਰ ਅੱਗੋਂ ਜਵਾਬ ਦਿੱਤਾ ਕਹਿੰਦੇ ਹਉ ਮਨ ਦੇਵੋ ਤਿਸ ਆਪਣਾ ਬਸ ਆਹ ਕਰਮ ਜਿੱਦਣ ਕਰ ਲਿਆ ਨਾ ਜੀ ਉਦਣ ਤੇ ਸਾਰੀ ਖੇਡ ਜ਼ਿੰਦਗੀ ਦੀ ਸਵਰ ਜਾਣੀ ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹੇ ਮੇਰੀ ਏ ਜਿੰਦੇ ਮੈਂ ਉਹਨੂੰ ਆਪਣਾ ਮਨ ਸੌਂਪ ਦੂੰ ਕਿਨੂੰ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਜਿਹੜਾ ਰੱਬ ਦੇ ਘਰ ਦੀਆਂ ਬਾਤਾਂ ਸੁਣਾਵੇ ਮਨ ਦੇ ਮਨ ਭਾਵ ਮਨ ਸਮਰਪਿਤ ਕਰ ਦੋ ਨਾ ਮਨ ਅਰਪਣ ਜਦੋਂ ਮਨ ਅਰਪਣ ਕਰਤਾ ਨਾ ਫਿਰ ਚੇਤਾ ਰੱਖੋ ਤਨ ਨਹੀਂ ਰਹਿ ਜਾਂਦਾ ਤਨ ਉਹਦਾ ਹੀ ਹੈ ਜਿਹਦਾ ਮਨ ਹੈ ਜਿਹਦਾ ਮਨ ਨਹੀਂ ਤਨ ਉਹਦਾ ਕਦੇ ਵੀ ਨਹੀਂ ਹੋ ਸਕਦਾ ਤਨ ਕੀ ਕਰਦਾ ਮਨ ਦਾ ਆਖਿਆ ਤਨ ਹਮੇਸ਼ਾ ਮਨ ਨਾਲ ਹੀ ਤੁਰਦਾ ਨਾ ਜੀ ਤਨ ਕਦੇ ਮਨ ਤੋਂ ਬਾਹਰਾ ਹੋਇਆ ਕਦੇ ਵੀ ਆਪਣੀਆਂ ਖੁਦ ਜ਼ਿੰਦਗੀਆਂ ਨੂੰ ਪਰਖ ਕੇ ਵੇਖ ਰੋਜ਼ ਦਾ ਜੀਵਨ ਪਰਖ ਕੇ ਵੇਖ ਲਓ ਤਨ ਕਦੇ ਵੀ ਮਨ ਤੋਂ ਬਾਹਰਾ ਨਹੀਂ ਹੋਇਆ ਸਾਡਾ ਤਨ ਵੀ ਗੁਰੂ ਘਰ ਤਾਂ ਆਇਆ ਕਿਉਂਕਿ ਇੱਕ ਵਾਰੀ ਮਨ ਨੇ ਕਿਹਾ ਵੀ ਚੱਲੀਏ ਜੇ ਮਨ ਕਹਿ ਦੇ ਵੀ ਅੱਜ ਨਹੀਂ ਜਾਣਾ ਫਿਰ ਮਨ ਨੇ ਬਹਾਨੇ ਬਣਾ ਲੈਣੇ ਨਾ ਫਿਰ ਅਸੀਂ ਜਿੰਨਾ ਮਰਜ਼ੀ ਨਹੀਂ ਰੂਟੀਨ ਟੁੱਟ ਜਾਏਗੀ ਰੋਜ਼ਾਨਾ ਦਾ ਨੇਮ ਹੈ ਟੁੱਟ ਜਾਏਗਾ ਜਾਣਾ ਹੈ ਤਨ ਜਿੰਨਾ ਮਰਜ਼ੀ ਆਖੀ ਜਾਏ ਮਨ ਕਹਿੰਦਾ ਨਹੀਂ ਜਾਣਾ ਮਨ ਨੇ ਬਹਾਨੇ ਵੇਖੋ ਫਿਰ ਫਿਰ ਨਵੇਂ ਤੋਂ ਨਵਾਂ ਬਹਾਨਾ ਘੜੇਗਾ ਮਨ ਹੋ ਸਕਦਾ ਮਨ ਨੇ ਇਹੀ ਸੋਚ ਲਿਆ ਹੋਵੇ ਵੀ ਅੱਜ ਆਪਣਾ ਸਿਰ ਦੁਖਦਾ ਉਹ ਦਸਾਂ ਕੁ ਮਿੰਟਾਂ ਬਾਅਦ ਲੱਗਣ ਲੱਗ ਜਾਣਾ ਵੀ ਬਾਕੀ ਸਿਰ ਦੁਖਦਾ ਕਿਉਂਕਿ ਅੰਦਰੋਂ ਮਨ ਨੇ ਕਹਿਤਾ ਅੱਜ ਆਪਣਾ ਸਰੀਰ ਤੰਦਰੁਸਤ ਨਹੀਂ ਇਹ ਮਨ ਨੇ ਕਹਿਤਾ ਉਹ ਦਸਾਂ ਕੁ ਮਿੰਟਾਂ ਬਾਅਦ ਤੁਸੀਂ ਵੇਖੋ ਸਰੀਰ ਨੇ ਨਿਟਾ ਲਓ ਮੰਨ ਲੈਣਾ ਸਰੀਰ ਨੇ ਵੀ ਵਾਕਈ ਅੱਜ ਆਪਾਂ ਠੀਕ ਨਹੀਂ ਆਪਾਂ ਤੰਦਰੁਸਤ ਨਹੀਂ ਅੱਜ ਮਨ ਨੇ ਬਹਾਨਾ ਬਣਾ ਲੈਣਾ ਤੇ ਜੇ ਮਨ ਕਾਇਮ ਹੋਵੇ ਮਨ ਕਹਿ ਦੇ ਵੀ ਆਪਾਂ ਜਾਣਾ ਫਿਰ ਸਰੀਰ ਵੇਖੋ ਫਿਰ ਕਹਿੰਦਾ ਵੀ ਨਹੀਂ ਹੁਣ ਕਾਇਮ ਭਾਵੇਂ ਸੱਚਮੁੱਚ ਤੰਦਰੁਸਤ ਨਾ ਹੋਵੇ ਮਨ ਕਹਿੰਦਾ ਨਹੀਂ ਕੁਝ ਘੜੀਆਂ ਕੁਝ ਪਲ ਬਹਿ ਕੇ ਆ ਜੂ ਪਰ ਜਾਣਾ ਫਿਰ ਸਰੀਰ ਵੇਖਵੇਂ ਕਈ ਵਾਰੀ ਨਾ ਜੀ ਇਸ ਚੀਜ਼ ਨੂੰ ਅਜ਼ਮਾ ਕੇ ਵੇਖੋ ਜੇ ਤੇ ਮਨ ਤਿਆਰ ਹੋਵੇ ਫਿਰ ਸਰੀਰ ਤੰਦਰੁਸਤ ਨਾ ਵੀ ਹੋਵੇ ਤਾਂ ਵੀ ਫੁੱਲਾਂ ਨਾਲੋਂ ਹੌਲਾ ਭਾਰ ਲੱਗਣ ਲੱਗ ਜਾਂਦਾ ਵੀ ਚੱਲ ਭਾਈ ਆਪਾਂ ਜਾਣਾ ਫਿਰ ਸਰੀਰ ਐਂ ਤੁਰਿਆ ਫਿਰਦਾ ਖਿੜਿਆ ਹੋਇਆ ਹੈ ਨਾ ਮਨ ਕਹਿ ਦੇ ਨਹੀਂ ਜਾਣਾ ਇੰਜ ਲੱਗਦਾ ਵੀ ਜਿਵੇਂ ਰੱਸੀਆਂ ਪਾ ਕੇ ਕਿਸੇ ਨੇ ਬੰਨ ਲਿਆ ਹੋਵੇ ਵੀ ਅੱਜ ਨਹੀਂ ਜਾਣਾ ਸਰੀਰ ਹਿੱਲਦਾ ਨਹੀਂ ਆਪਣਾ ਹੀ ਭਾਰ ਲੱਗਣ ਲੱਗ ਜਾਂਦਾ ਵੀ ਅੱਜ ਤੇ ਤੁਰਿਆ ਹੀ ਨਹੀਂ ਜਾਣਾ ਸਾਹਿਬ ਕਹਿੰਦੇ ਮੈਂ ਉਸ ਰੱਬੀ ਪਿਆਰੇ ਨੂੰ ਆਪਣਾ ਮਨ ਦੇ ਦੂੰ ਜਿਹੜਾ ਮੈਨੂੰ ਰੱਬ ਦੀਆਂ ਬਾਤਾਂ ਸੁਣਾਵੇ ਵੀ ਉਹ ਜਿਵੇਂ ਆਖੇ ਉਵੇਂ ਹੀ ਕਰੂੰ ਮਨ ਅਰਪਣ ਕਰਨ ਦਾ ਭਾਵ ਇਹ ਹੀ ਹੈ ਜਿਵੇਂ ਕੋਈ ਜਨ ਹਰ ਸਿਓ ਦੇਵੈ ਜ਼ੋਰ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜਹਿ ਪ੍ਰਾਨ ਅਕੋਰ ਮੈਂ ਆਪਣੇ ਪ੍ਰਾਨ ਵੀ ਭੇਟਾ ਰੱਖ ਦਊਂ
ਪਰ ਕੋਈ ਰੱਬੀ ਪਿਆਰਾ ਮੈਨੂੰ ਉਸ ਪਰਮੇਸ਼ਰ ਨਾਲ ਜੋੜ ਦੇਵੇ, ਉਹਦੇ ਨਾਲ ਜੋੜ ਦੇਵੇ। ਇਸ ਵਿਧੀ ਨੂੰ ਕੌਣ ਸਮਝਦਾ ਹੈ? ਜਿਸ ਹੋਏ ਕਿਰਪਾਲ ਸੋਈ ਵਿਧ ਬੂਝੈ ਤਾਂ ਕੀ ਨਿਰਮਲ ਰੀਤ, ਉਹ ਸਮਝਦਾ ਜਿਹਦੇ ਉੱਤੇ ਉਹ ਕਿਰਪਾਲੂ ਹੋਵੇ। ਹਉ ਮਨ ਦੇਵੋ ਤਨ ਮਨ ਧਨ ਸਭ ਸੌਂਪ ਗੁਰ ਕਉ, ਸ਼ੁਰੂਆਤ ਹੀ ਇੱਥੋਂ ਹੈ। ਜਿੰਨਾ ਚਿਰ ਮਨ ਸਮਰਪਿਤ ਨਹੀਂ ਕਰਦੇ ਉਹਨਾਂ ਚਿਰ ਕੀ ਕਰ ਲਾਂਗੇ ਜੀ? ਧਨ ਵਾਲੇ ਤਾਂ ਅਸੀਂ ਢੇਰ ਲਾਈ ਜਾਂਦੇ ਗੁਰੂ ਅੱਗੇ, ਕਦੇ ਬਹਿ ਕੇ ਸੋਚਿਆ ਕਰੋ ਵੀ ਸਾਡੇ ਧਨ ਦੀ ਗੁਰੂ ਨੂੰ ਲੋੜ ਹੈ। ਮੈਂ ਗੁਰੂ ਅੱਗੇ ਆ ਕੇ ਮੰਨ ਲਓ ਭੇਟਾ ਰੂਪ ਵਿੱਚ ਨਾ 10 ਲੱਖ 20 ਲੱਖ 50 ਲੱਖ ਰੱਖਦੇ ਹਾਂ, ਮੇਰੇ ਗੁਰੂ ਨੂੰ ਜਿਹਦੇ ਅੱਗੇ ਆ ਕੇ ਮੈਂ ਇੰਨੇ ਰੁਪਈਏ ਰੱਖ ਰਿਹਾ, ਉਹਨੂੰ ਕੀ ਮੇਰੇ 50 ਲੱਖ ਦੀ ਲੋੜ ਹੈ? ਜੇ ਮੈਂ ਉਹਦੇ ਅੱਗੇ ਰੱਖਾਂ ਕੀ ਉਹਨੂੰ ਮੇਰੇ 5 ਦੀ ਲੋੜ ਹੈ? ਮੈਂ 5 ਵੀ ਰੱਖਾਂ ਤੇ ਉਹਨੂੰ ਕੀ ਮੇਰੇ 5 ਦੀ ਲੋੜ ਹੈ? ਜਾਂ ਮੈਂ ਰੁਪਈਆ ਹੀ ਰੱਖ ਕੇ ਉਹਦੇ ਅੱਗੇ ਮੱਥਾ ਟੇਕਾਂ ਵੀ ਮੈਂ ਜੀ ਮੇਰੇ ਕੋਲ ਦਰਸ਼ਨੀ ਭੇਟਾ 1 ਰੁਪਈਆ ਹੀ ਹੈ, ਮੈਂ ਆਹ ਰੱਖ ਕੇ ਮੱਥਾ ਟੇਕਦਾ ਦਰਸ਼ਨੀ ਭੇਟਾ, ਕੀ ਮੇਰੇ 1 ਰੁਪਈਏ ਦੀ ਉਹਨੂੰ ਲੋੜ ਹੈ? ਅਸੀਂ ਢੇਰ ਲਾਤੇ ਗੁਰੂ ਅੱਗੇ ਧੰਨ ਦੇ, ਗੁਰੂ ਨੂੰ ਕੀ ਚਾਹੀਦਾ? ਗੁਰੂ ਸਾਹਿਬ ਨੂੰ ਕੀ ਚਾਹੀਦਾ? ਗੁਰੂ ਸਾਹਿਬ ਨੂੰ ਕੀ ਚਾਹੀਦਾ? ਮੈਂ ਕਿਹੜੀ ਚੀਜ਼ ਗੁਰੂ ਅੱਗੇ ਰੱਖਾਂ ਗੁਰੂ ਪ੍ਰਸੰਨ ਹੋਵੇ? ਗੁਰੂ ਨਾਨਕ ਸਾਹਿਬ ਨੂੰ ਨੇ ਸਵਾਲ ਪੁੱਛਿਆ ਨਾ ਵੀ ਮੈਂ ਕਿਹੜੀ ਭੇਟਾ ਉਹਦੇ ਅੱਗੇ ਰੱਖਾਂ, ਕਿਹੜੀ ਚੀਜ਼ ਉਹਨੂੰ ਅਰਪ। ਕਿਤੇ ਵੀ ਤੁਸੀਂ ਵੇਖ ਲਓ ਜੀ, ਗੁਰੂ ਸਾਹਿਬ ਨੇ ਕਿਹਾ ਹੋਵੇ ਵੀ ਧੰਨ ਰੱਖ ਗੁਰੂ ਅੱਗੇ ਜਾ ਕੇ, ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ, ਤੇ ਜਵਾਬ ਕੀ ਮਿਲਿਆ? ਧੰਨ ਰੱਖੀ ਅੰਬਾਰ ਲਾ ਦੇ, ਜਵਾਬ ਕੀ ਮਿਲਿਆ? ਅੰਮ੍ਰਿਤ ਵੇਲਾ ਸੱਚ ਨਉ ਵਡਿਆਈ ਵਿਚਾਰ, ਫਿਰ ਕੀ ਮਿਲੇਗਾ? ਕਰਮੀ ਆਵੇ ਕੱਪੜਾ, ਫਿਰ ਉਹਦੀ ਬਖਸ਼ਿਸ਼ ਦਾ ਕੱਪੜਾ ਮਿਲੇਗਾ ਤੈਨੂੰ। ਤੇ ਜੇ ਮੈਂ ਇਕੱਲਾ ਧੰਨ ਰੱਖ ਕੇ ਆਖਾਂ ਵੀ ਆਪਣਾ ਕੰਮ ਨਿਬੜ ਗਿਆ ਭਾਈ, ਵੀ ਸਤਿਗੁਰੂ ਮਨ ਨਹੀਂ, ਗੁਰੂ ਸਾਹਿਬ ਜੀ ਜੋ ਤੁਸੀਂ ਮੰਗ ਰਹੇ ਹੋ ਇਹ ਨਹੀਂ, ਉਹਦੇ ਬਦਲੇ 'ਚ ਇਹਦੇ ਨਾਲ ਸਾਰ ਲਓ, ਤੇ ਸਤਿਗੁਰੂ ਕੀ ਆਖਣਗੇ ਵੀ ਮੈਨੂੰ ਲੋੜ ਹੈ? ਵੀ ਚੱਲ ਲਿਆ ਕੋਈ ਨਹੀਂ, ਆਪਾਂ ਤੇਰੇ ਨਾਲ ਰਹਿਤ ਕਰ ਲੈਂਦੇ, ਤੂੰ ਭਾਈ ਇੰਨਾ ਧੰਨ ਲੈ ਕੇ ਆਇਆ ਆਪਾਂ ਤੇਰੇ ਨਾਲ ਰਹਿਤ ਕਰ ਲੈਂਦੇ, ਚੱਲ ਤੇਰੇ ਉੱਤੇ ਆਪਾਂ ਧੰਨ ਨਾਲ ਹੀ ਕਿਰਪਾ ਕਰਦੇ ਨੇ, ਮੈਂ ਮਨ ਨਹੀਂ ਦੇਣਾ ਜੀ। ਜਿਵੇਂ ਦੁਕਾਨ ਤੋਂ ਆਪਾਂ ਕੋਈ ਵਸਤੂ ਖਰੀਦਣੀ ਹੈ, ਆਪਾਂ ਕਹੀਏ ਉਹਨੇ ਮੁੱਲ ਦੱਸਤਾ, ਹੁਣ ਆਪਾਂ ਕਹੀਏ ਵੀ ਮੈਂ ਤੇਰੇ ਅੱਗੇ ਕਾਗਜ਼ਾਂ ਦਾ ਢੇਰ ਲਾ ਦੇਣਾ, ਮੰਨ ਲਓ ਕੋਈ ਵਸਤੂ ਉਹਦੇ ਕੋਲੋਂ ਖਰੀਦੀ ਉਹਨੇ ਕਿਹਾ 50,000 ਦੀ ਹੈ, ਹੁਣ ਜੇ ਨੋਟਾਂ ਮੁਤਾਬਕ ਚੱਲੀਏ ਤਾਂ 100 ਨੋਟ ਚਾਹੀਦਾ, 50,000 ਬਣ ਗਿਆ, ਅਤੇ ਮੈਂ ਕਹਾਂ ਵੀ ਮੈਂ ਤੇਰੇ ਅੱਗੇ 200 ਕਾਗਜ਼ ਰੱਖਦਾ, ਤੂੰ 100 ਛੱਡ 200 ਰੱਖ, ਉਹ ਕਵੇਗਾ ਵੀ ਕਾਗਜ਼ ਲੈ ਜਾ, ਮੈਂ ਤੇਰੇ ਕਾਗਜ਼ਾਂ ਨੂੰ ਕੀ ਕਰਨਾ ਹੈ? ਵੀ ਜਿਹੜੇ ਕਾਗਜ਼ ਤੈਨੂੰ ਮੈਂ ਕਹਿ ਰਿਹਾ ਉਹ ਲੈ ਕੇ ਆ, ਹੈ ਤੇ ਉਹ ਵੀ ਕਾਗਜ਼ ਹੀ ਹੈ ਨਾ ਜੀ, ਆਪਾਂ ਉਹਨੂੰ ਕਹੀਏ ਵੀ ਮੈਂ ਤੇਰੇ ਅੱਗੇ ਸਫੇਦ ਕਾਗਜ਼ ਰੱਖਦਾ 20, ਤੂੰ 100 ਮੰਗਿਆ ਮੈਂ 200 ਰੱਖਦਾ, ਉਹਨੇ ਕਹਿਣਾ ਵੀ ਸੱਜਣਾ ਚੀਜ਼ ਇੱਥੇ ਹੀ ਪਈ ਰਹਿਣ ਦੇ ਵੀ ਤੂੰ ਘਰੇ ਜਾ,

ਵੀ ਮੈਂ ਤੇਰੇ ਕਾਗਜ਼ਾਂ ਤੋਂ ਕੀ ਲੈਣਾ। ਜਾਂ ਤਾਂ ਉਹਨੂੰ ਹੁਣ ਉਹ 50,000 ਰੁਪਈਆ ਦੇਣਾ ਪੈਣਾ, ਉਹਨੇ ਕਹਿਣਾ ਵੀ ਠੀਕ ਹੈ ਆ ਵਸਤੂ ਲੈ ਜਾ, ਅਤੇ ਜਾਂ ਅਸੀਂ ਉਹਨੂੰ ਬਾਏ ਚੈੱਕ ਦੇ ਦਈਏ ਵੀ ਲੈ ਸੱਜਣਾ ਤੂੰ ਆ ਮੇਰਾ ਚੈੱਕ ਫੜ, 50,000 ਦਾ ਮੈਂ ਭਰਿਆ, ਇਹਨੂੰ ਜਦੋਂ ਮਰਜ਼ੀ ਕਢਵਾ ਲਈ। ਪਰ ਅਗਲਾ ਪਹਿਲੋਂ ਸ਼ਿਓਰਿਟੀ ਲੈਂਦਾ ਵੀ ਅਕਾਊਂਟ 'ਚ ਤੇਰੇ ਪੈਸੇ ਹੈ, ਤੂੰ ਦੱਸ ਕੀ ਸ਼ਿਓਰਿਟੀ ਹੈ ਤੇਰੀ ਵੀ ਮੈਂ ਚੈੱਕ ਲਾਵਾਂ ਅਤੇ ਮੁੜ ਕੇ ਉਹਦੇ 'ਚੋਂ ਮਿਲੇ ਕੁਛ ਨਾ, ਤੂੰ ਯਕੀਨ ਦਵਾ ਵੀ ਤੇਰੇ ਕੋਲੋਂ ਪੈਸੇ ਮਿਲ ਸਕਦੇ ਨੇ। ਨਹੀਂ ਤਾਂ ਅਗਲਾ ਕਹਿੰਦਾ ਜੀ ਮੈਂ ਚੈੱਕ ਨਹੀਂ, ਮੈਨੂੰ ਤਾਂ ਕੈਸ਼ ਚਾਹੀਦਾ, ਜਾਂ ਟ੍ਰਾਂਸਫਰ ਹੁਣੇ ਹੀ ਕਰ ਦਿਓ। ਹੁਣ ਇਹਦੇ ਤੋਂ ਬਿਨਾਂ ਆਪਾਂ ਉਹਦੇ ਤੋਂ ਵਸਤੂ ਲੈ ਸਕਦੇ ਹਾਂ ਜੀ? ਦੁਕਾਨਦਾਰ ਤੋਂ ਕੀ ਖਰੀਦ ਸਕਦੇ ਹਾਂ ਆਪਾਂ? ਮੈਂ ਉਹਦੇ ਅੱਗੇ ਭਾਵੇਂ ਸਾਰੀ ਚੈੱਕ ਬੁੱਕ ਰੱਖ ਕੇ ਆ ਜਾਂ ਵੀ ਲੈ ਰੱਖ ਲਾ ਭਾਈ, ਸਾਰੀ ਕੋਈ ਰੱਖ ਲਾ, ਬੈਂਕ 'ਚ ਮੇਰੇ ਰੁਪਈਆ ਨਾ ਹੋਵੇ, ਅਗਲਾ ਕਹਿੰਦਾ ਵੀ ਮੈਂ ਕੀ ਕਰਨਾ? ਹੁਣ ਖਾਲੀ ਹੈ, ਕਾਗਜ਼ ਹੈ, ਜਿੰਨਾ ਚਿਰ ਉਹਦੇ ਉੱਤੇ ਸਾਈਨ ਨਹੀਂ ਹੁੰਦੇ ਉਨਾ ਚਿਰ ਕਿਸੇ ਕੰਮ ਦੀ ਨਹੀਂ ਉਹ ਪਈ ਰਹੇ, ਅਕਾਊਂਟ 'ਚ ਪੈਸੇ ਹੀ ਨਾ ਹੋਣ, ਚੈੱਕ ਕੀ ਕਰੇਗਾ ਉੱਥੇ? ਜਿੰਨਾ ਚਿਰ ਅਸੀਂ ਗੁਰੂ ਅੱਗੇ ਆਪਣਾ ਮਨ ਹੀ ਨਹੀਂ ਰੱਖਦੇ ਉਹਨਾਂ ਚਿਰ ਸਾਡਾ ਧਨ ਰੱਖਿਆ ਕੀ ਕਰ? ਗੁਰੂ ਨੂੰ ਚਾਹੀਦਾ ਹੀ ਨਹੀਂ ਧਨ, ਗੁਰੂ ਨੂੰ ਨਹੀਂ ਦੌਲਤ ਚਾਹੀਦੀ, ਗੁਰੂ ਨੂੰ ਨਹੀਂ ਧਨ ਚਾਹੀਦਾ, ਇਹ ਤੇ ਅਸੀਂ ਪ੍ਰੇਮ ਵਜੋਂ ਉਹਦੇ ਅੱਗੇ ਦਰਸ਼ਨੀ ਭੇਟਾ ਰੱਖ ਰਹੇ ਹਾਂ ਵੀ ਸਤਿਗੁਰੂ ਤੁਸੀਂ ਸਤਿਕਾਰਯੋਗ ਹੋ, ਤੁਸੀਂ ਸਾਡੇ ਤੋਂ ਵੱਡੇ ਹੋ, ਔਰ ਇਹ ਨੇਮ ਹੈ, ਇਹ ਰਿਸਪੈਕਟ ਦਾ ਇੱਕ ਪ੍ਰਤੀਕ ਹੈ, ਜਿਹੜੀ ਭੇਟਾ ਅਸੀਂ ਗੁਰੂ ਸਾਹਿਬ ਅੱਗੇ ਰੱਖ ਰਹੇ ਹਾਂ ਨਾ, ਇਹ ਗੁਰੂ ਨੂੰ ਲੋੜ ਨਹੀਂ ਹੈ, ਇਹ ਸਿਰਫ ਇੱਕ ਸਤਿਕਾਰ ਦਾ ਪ੍ਰਤੀਕ ਹੈ ਵੀ ਆਪਣੇ ਤੋਂ ਵੱਡੇ ਨੂੰ ਮਿਲਣੇ, ਅਤੇ ਮੈਂ ਖਾਲੀ ਹੱਥੀ ਨਹੀਂ ਮਿਲਣਾ, ਮੈਂ ਉਹਦੇ ਅੱਗੇ ਕੋਈ ਨਾ ਕੋਈ ਦਰਸ਼ਨੀ ਭੇਟਾ ਲੈ ਕੇ ਜਾਣੀ, ਬਸ ਆਹ ਇੱਕ ਰਿਸਪੈਕਟ ਦਾ ਪ੍ਰਤੀਕ ਹੈ, ਹੋਰ ਕੁਝ ਨਹੀਂ ਹੈ। ਵੀ ਮੈਂ ਇਹ ਨਹੀਂ ਵੀ ਮੇਰੀ ਧਨ ਜਿਹੜਾ ਗੁਰੂ ਅੱਗੇ ਰੱਖਿਆ ਗੁਰੂ ਨੂੰ ਲੋੜ ਹੈ ਇਹਦੀ, ਨਹੀਂ ਉਹਨੂੰ ਕੋਈ ਜ਼ਰੂਰਤ ਨਹੀਂ ਹੈ, ਸਿਰਫ ਇੱਕ ਰਿਸਪੈਕਟ ਹੈ, ਇੱਕ ਸਤਿਕਾਰ ਹੈ ਵੀ ਮੈਂ ਗੁਰੂ ਸਾਹਿਬ ਦੀਨ ਦੁਨੀਆਂ ਦੇ ਬਾਦਸ਼ਾਹ ਨੂੰ ਮਿਲਣ ਚੱਲਿਆ, ਅਤੇ ਮੇਰੇ ਕੋਲੋਂ ਜਿੰਨਾ ਹੋ ਸਕੇ ਤਿਲ ਫੁੱਲ ਮੇਰੇ ਕੋਲੋਂ, ਆਪਾਂ ਅਰਦਾਸ ਕਰਦੇ ਹਾਂ ਨਾ ਵੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਵੀ ਮੇਰੇ ਕੋਲ ਤਿਲ ਫੁੱਲ ਜਿੰਨੀ ਵੀ ਹੈ ਮਾਲਕ ਜੀਓ, ਇਹ ਮੈਂ ਤੁਹਾਡੇ ਅੱਗੇ ਦਰਸ਼ਨੀ ਭੇਟਾ ਰੱਖਦਾ, ਤੁਹਾਨੂੰ ਮੇਰੇ ਧਨ ਦੀ ਲੋੜ ਹੈ ਨਹੀਂ। ਗੁਰੂ ਅੱਗੇ ਤੇ ਮਨ ਰੱਖਣਾ ਹੈ, ਜਿੱਦਣ ਮਨ ਰੱਖ ਲਿਆ ਉਦਣ ਤੇ ਸਾਰਾ ਕੁਝ ਹੀ ਸਵਰ ਗਿਆ ਨਾ। ਬਸ ਮਨ ਹੀ ਗੁਰੂ ਅੱਗੇ ਅਸੀਂ ਅਰਪਣ ਨਹੀਂ ਕਰ ਸਕੇ, ਅਸੀਂ ਧਨ ਵਾਲਾ ਵੀ ਗੁਰੇਜ਼ ਨਹੀਂ ਕੀਤਾ, ਅਸੀਂ ਧਨ ਵਾਲਾ ਵੀ ਗੁਰੇਜ਼ ਨਹੀਂ ਕੀਤਾ, ਪਰ ਜਿਹੜੀ ਚੀਜ਼ ਗੁਰੂ ਨੂੰ ਚਾਹੀਦੀ ਸੀ ਅਸੀਂ ਉਹ ਨਹੀਂ ਰੱਖ ਸਕੇ, ਮਨ ਨਹੀਂ ਅਰਪਣ ਕਰ ਸਕੇ, ਧਨ ਕਰਕੇ ਅਸੀਂ ਸੇਵਾ ਬੜੀ ਕਰ ਲਈ, ਬਹੁਤ ਸੇਵਾ ਕਰਦੇ ਹਾਂ ਜੀ ਅਸੀਂ ਜੀ, ਲੰਗਰਾਂ ਦੇ ਵਿੱਚ 10-10, 20-20 ਘੰਟੇ ਸੇਵਾ ਕਰ ਲੈਂਦੇ, ਧਨ ਨਾਲ ਬੜੀ ਸੇਵਾ ਜੀ, ਗੁਰੂ ਸਾਹਿਬ ਆਪੇ ਲੈ ਲੈਂਦੇ ਜੀ, ਨਾਲ ਅਸੀਂ ਇਹ ਵੀ ਕਹਿੰਦੇ ਨਾ ਜੀ ਧਨ ਇਹ ਤੇ ਗੁਰੂ ਸਾਹਿਬ ਦੀ ਮੌਜ ਹੈ ਜੀ, ਮਾਲਕ ਆਪੇ ਸੇਵਾ ਲੈ ਲੈ, ਧਨ ਕਰਕੇ ਜੀ ਗੁਰੂ ਸਾਹਿਬ ਆਪੇ ਸੇਵਾ ਕਰਾਈ ਜਾਂਦੇ ਕਰੀ ਜਾਂਦੇ ਨਾ, ਅਸੀਂ ਇਹੀ ਜਵਾਬ ਦਿੱਤੇ, ਅਤੇ ਮਨ ਕਿੱਥੇ ਗਿਆ? ਜੇ ਗੁਰੂ ਤੇਰੇ ਕੋਲੋਂ ਧਨ ਕਰਕੇ ਸੇਵਾ ਕਰਵਾਈ ਜਾਂਦੇ ਨੇ, ਗੁਰੂ ਤੇਰੇ ਕੋਲੋਂ ਧਨ ਕਰਕੇ ਸੇਵਾ ਕਰਵਾਈ ਜਾਂਦੇ, ਅਤੇ ਗੁਰੂ ਨੂੰ ਇਹ ਵੀ ਆਖ ਨਾ ਵੀ ਸਤਿਗੁਰੂ ਮਨ ਵੀ ਲੈ ਲਾ ਮੇਰੇ ਤੋਂ, ਉਹ ਤਾਂ ਮੈਂ ਦੇਣਾ ਹੀ ਨਹੀਂ ਚਾਹੁੰਦਾ, ਉਹ ਤਾਂ ਉਹ ਹੈ ਵੀ ਜਿਵੇਂ ਨਾ ਕਿਸੇ ਨੇ ਵਸਤੂ ਲੱਭ ਲਈ ਹੁਣ ਉਹ ਵਾਪਸ ਤਾਂ ਕਰਨੀ ਨਹੀਂ ਚਾਹੁੰਦਾ, ਉਹ ਕਹਿੰਦਾ ਆਪਾਂ ਫਰਜ਼ ਵੀ ਨਿਭਾਉਣਾ ਨਾ, ਉੱਚੀ ਛੱਤ 'ਤੇ ਚੜ੍ਹ ਕੇ ਨਾਲੇ ਰੌਲਾ ਪਾਈ ਜਾਂਦਾ, ਅਤੇ ਜਦੋਂ ਵਸਤੂ ਦਾ ਨਾਂ ਲੈਣਾ ਉਹ ਬੋਲਦਾ ਹੀ ਕੋਈ ਨਹੀਂ, ਬਸ ਉਹ ਹਾਲਾਤ ਹੈ ਵੀ ਕਿਸੇ ਦੇ ਨਾ ਧਨ ਗਵਾਚਿਆ ਹੋਵੇ, ਕਿਸੇ ਦਾ ਕੋਈ ਵਸਤੂ ਗਵਾਚੀ ਹੋਵੇ, ਉਹ ਪਦਾਰਥ ਕੋਲ ਰੱਖ ਲਿਆ, ਰੌਲਾ ਪਾਈ ਜਾਂਦਾ ਵੀ ਕਿਸੇ ਦਾ ਗਵਾਚਿਆ ਹੋਵੇ, ਕਿਸੇ ਦਾ ਗਵਾਚਿਆ ਹੋਵੇ, ਉਹ ਦੱਸਦਾ ਹੀ ਨਹੀਂ ਵੀ ਗਵਾਚਿਆ ਕੀ ਹੈ, ਵੀ ਸਾਡਾ ਉਹ ਹੀ ਹੈ ਵੀ ਸਤਿਗੁਰੂ ਸਾਰਾ ਕੁਝ, ਤਨ ਵੀ ਤੇਰਾ, ਧਨ ਵੀ ਤੇਰਾ, ਮਨ ਵੀ ਤੇਰਾ, ਬਸ ਹੌਲੀ ਦੇਣੀ ਮੁੜ ਕੇ ਗੁਰੂ ਸਾਹਿਬ ਨੂੰ ਇਹ ਵੀ ਕਹਿ ਦੇਣਾ ਵੀ ਕਬਜ਼ਾ ਮੇਰਾ ਹੈ, ਵੀ ਤਨ ਧਨ ਮਨ ਸਭ ਕੁਛ ਹੀ ਤੇਰਾ ਹੈ, ਅਸੀਂ ਕਹਿੰਦੇ ਹਾਂ ਵੀ ਸਾਰਾ ਕੁਛ ਗੁਰੂ ਦਾ ਹੈ, ਰੋਜ਼ ਕਹੀਦਾ ਮਾਲਕ ਜੀ ਉਹ ਸਭ ਕੁਛ ਤੁਹਾਡਾ ਹੀ ਹੈ, ਤੁਹਾਡਾ ਹੀ ਦਿੱਤਾ ਹੋਇਆ ਸਾਰਾ ਕੁਛ, ਉਹ ਪਰ ਗੱਲ ਵੱਖਰੀ ਹੈ ਵੀ ਇਹਦੇ 'ਤੇ ਕਬਜ਼ਾ ਮੈਂ ਆਪਣਾ ਕੀਤਾ ਹੋਇਆ, ਹੁਣ ਤੁਸੀਂ ਕੀ ਕਰ ਲਓਗੇ ਵੀ ਕਬਜ਼ਾ ਤੇ ਮੇਰਾ? ਬੰਦਾ ਲੱਖ ਕਹੀ ਜਾਵੇ ਵੀ ਫਲਾਣੀ ਥਾਂ ਵੀ ਸਾਡੀ ਜ਼ਮੀਨ ਪਈ, ਫਲਾਣੀ ਥਾਂ ਵੀ, ਅਗਲਾ ਕਹਿੰਦਾ ਪੈਰ ਪਾ ਕੇ ਵਗਾ, ਕਬਜ਼ਾ ਤੇ ਮੇਰਾ ਹੈ, ਵੀ ਤੂੰ ਕੀ ਕਰੇਂਗਾ?
ਅਸੀਂ ਗੁਰੂ ਸਾਹਿਬ ਨੂੰ ਕਹੀ ਜਾਂਦੇ ਸਤਿਗੁਰੂ ਸਭ ਕੁਛ ਹੈ ਨਾ, ਸਾਰਾ ਕੁਛ ਹੀ ਜੋ ਕੁਛ ਵੀ ਹੈ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਅਸੀਂ ਤੇ ਸ਼ਲੋਕ ਵੀ ਪੜ੍ਹੇ ਬਾਬਾ ਕਬੀਰ ਸਾਹਿਬ ਦੇ, ਵੀ ਬਾਬਾ ਕਬੀਰ ਸਾਹਿਬ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ। ਹੁਣ ਜੇ ਮੇਰਾ ਮੁਝ ਮੈਂ ਕਿਛ ਨਹੀਂ, ਫਿਰ ਕਬਜ਼ਾ ਵੀ ਛੱਡ ਨਾ, ਵੀ ਤੇਰਾ ਤੇ ਹੈ ਹੀ ਕੁਛ ਨਹੀਂ।

ਫਿਰ ਜੀ ਮਾਲਕ ਨੇ ਅਗਲੀ ਪੰਕਤੀ 'ਚ ਜ਼ਿਕਰ ਕੀਤਾ, ਕਹਿੰਦੇ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ। ਮਨ ਕਿਹਨੂੰ ਦੇਣਾ? ਗੁਰੂ ਨੂੰ। ਰੱਬ ਦੀਆਂ ਬਾਤਾਂ ਕਿਹਨੇ ਸੁਣਾਉਣੀਆਂ ਨੇ? ਗੁਰੂ ਨੇ ਹੀ ਸੁਣਾਉਣੀਆਂ। ਜਦੋਂ ਗੁਰੂ ਨੂੰ ਆਪਣਾ ਹਉ ਮਨ ਦੇਵਾਂ ਤੇ ਸਿਆਪਣ, ਮੈਂ ਮਨ ਦੇਤਾ, ਹੁਣ ਮਨ ਕਰੇਗਾ ਕੀ? ਹੁਣ ਮਨ ਕਰੇਗਾ ਗੁਰਮੁਖ, ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਹੁਣ ਮਨ ਉਹ ਮੰਨੇਗਾ ਜੋ ਗੁਰੂ ਕਹੇਗਾ। ਤੁਸੀਂ ਵੇਖ ਲਓ ਆਪਣੇ ਮਨਾਂ ਨੂੰ ਪੁੱਛ ਕੇ ਵੀ ਮਨ ਮੰਨਦਾ ਜੋ ਗੁਰੂ ਕਹਿੰਦਾ? ਜੇ ਤੇ ਮਨ ਉਹ ਮੰਨ ਲੈਂਦਾ ਜਿਹੜੀ ਗੱਲ ਗੁਰੂ ਨੇ ਆਖੀ ਹੈ, ਫਿਰ ਤੇ ਭਾਈ ਅਸੀਂ ਹਾਂ ਗੁਰਮੁਖ ਜਨ, ਫਿਰ ਤੇ ਹਾਂ ਗੁਰਮੁਖ ਜਨ। ਉਸ ਪਿਆਰੇ ਦੇ ਚਰਨਾਂ 'ਚ ਨਮਸਕਾਰ ਹੈ ਜਿਹਦਾ ਮਨ ਗੁਰੂ ਦੀ ਦੱਸੀ ਗੱਲ ਮੰਨ ਲੈਂਦਾ। ਪਰ ਜੇ ਸਾਡਾ ਮਨ ਗੁਰੂ ਦੀ ਦੱਸੀ ਨਹੀਂ ਮੰਨਦਾ, ਜੇ ਗੁਰੂ ਦੀ ਦੱਸੀ ਨਹੀਂ ਮੰਨਦਾ, ਫਿਰ ਅਸੀਂ ਅਜੇ ਤੱਕ ਗੁਰੂ ਅੱਗੇ ਮਨ ਸੌਂਪਿਆ ਹੀ ਨਹੀਂ, ਅਰਪਣ ਹੀ ਨਹੀਂ ਕੀਤਾ। ਜਦੋਂ ਅਰਪਣ ਕਰ ਦਈਏ, ਫਿਰ ਤੇ ਜਿਹਨੂੰ ਅਰਪਣ ਕਰਤਾ ਫਿਰ ਤੇ ਉਹਦੀ ਮਰਜ਼ੀ ਹੈ, ਉਹ ਜਿਵੇਂ ਮਰਜ਼ੀ ਚਲਾਵੇ, ਜਿਵੇਂ ਮਰਜ਼ੀ ਤੋਰੇ, ਉਹਦੀ ਮਰਜ਼ੀ ਹੈ। ਤੇ ਜੇ ਅਸੀਂ ਅਰਪਣ ਨਾ ਕਰੀਏ, ਫਿਰ ਕਹਿ ਸਕਦੇ ਹਾਂ ਵੀ ਮੈਂ ਤੇ ਆਪਣੀ ਮਰਜ਼ੀ ਕਰੂੰ ਭਾਈ, ਫਿਰ ਅਸੀਂ ਕਹਿ ਸਕਦੇ ਹਾਂ ਨਾ ਵੀ ਸਾਡੀ ਮਰਜ਼ੀ ਹੈ, ਮੈਂ ਕਿਹੜਾ ਤੈਨੂੰ, ਜਿਵੇਂ ਆਪਾਂ ਸਹਿਜ ਸੁਭਾਅ ਸੰਸਾਰ ਤੇ ਵਿਚਰਦਿਆਂ ਕਹਿ ਦਿੰਦੇ ਹਾਂ ਨਾ ਵੀ ਮੈਂ ਤੇਰੀ ਕਿਉਂ ਮੰਨਾ, ਮੈਂ ਕਿਹੜਾ ਤੇਰਾ ਗੁਲਾਮ। ਮਤਲਬ ਜਿਹੜਾ ਗੁਲਾਮ ਹੈ ਉਹਨੂੰ ਮੰਨਣੀ ਪੈਂਦੀ ਹੈ, ਉਹਨੂੰ ਮੰਨਣੀ ਪੈਂਦੀ ਹੈ ਜਿਹੜਾ ਗੁਲਾਮ ਬਣ ਜੇ। ਤੇ ਜਿਹੜਾ ਗੁਲਾਮ ਨਾ ਬਣਿਓ, ਕਹਿੰਦਾ ਮੈਂ ਨਹੀਂ ਮੰਨਦਾ, ਤੇਰੀ ਮੰਨਣ ਵਾਲੇ ਤੇਰੇ ਗੁਲਾਮ ਹੋਣਗੇ, ਮੈਂ ਤੇਰਾ ਗੁਲਾਮ ਨਹੀਂ ਆ। ਤੇ ਗੁਰੂ ਸਾਹਿਬ ਨੇ ਬਾਣੀ 'ਚ ਕੀ ਕਿਹਾ? ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਅਸੀਂ ਤੇਰੇ ਘਰ ਦੇ ਗੁਲਾਮ ਆ, ਫਿਰ ਸਾਡੀ ਮਰਜ਼ੀ ਕਿਉਂ? ਮਾਂ ਲਾਲੀ, ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਹੁਣ ਲਾਲੇ ਦਾ ਅਰਥ ਕਰੋ। ਹਰਿਆਣੇ ਜਾਈਏ ਨਾ, ਲਾਲਾ ਸ਼ਬਦ ਗੁਲਾਮ ਵਾਸਤੇ ਵਰਤਦੇ, ਉਧਰਲਾ ਪਾਸਾ। ਭਾਵੇਂ ਅੱਜ ਦੇ ਵੇਲੇ 'ਚ ਅਸੀਂ ਲਾਲਾ ਸ਼ਬਦ ਨਾ ਪ੍ਰੇਮ ਨਾਲ ਵੀ ਅਸੀਂ ਤੈਨੂੰ ਪਿਆਰ ਨਾਲ ਆਵਾਜ਼ ਮਾਰੀ, ਇਹਦਾ ਅੱਖਰੀ ਅਰਥ ਗੁਲਾਮ ਹੈ। ਮਾਂ ਲਾਲੀ, ਪਿਓ ਲਾਲਾ ਮੇਰਾ, ਮੇਰੀ ਮਾਂ ਤੇਰੀ ਗੁਲਾਮ ਹੈ, ਮੇਰਾ ਪਿਓ ਤੇਰਾ ਗੁਲਾਮ ਹੈ, ਹਉ ਲਾਲੇ ਕਾ ਜਾਇਆ, ਮੈਂ ਉਹਨਾਂ ਦਾ ਜਾਇਆ ਹੋਇਆ। ਜੇ ਮੇਰੀ ਮਾਂ ਤੇਰੀ ਗੁਲਾਮੀ ਕਰ ਰਹੀ, ਮੇਰਾ ਪਿਓ ਤੇਰੀ ਗੁਲਾਮੀ ਕਰ ਰਿਹਾ, ਤੇ ਤੇਰੇ ਗੁਲਾਮਾਂ ਦੇ ਘਰ 'ਚ ਮੈਂ ਪੈਦਾ ਹੋਇਆ, ਮੈਂ ਵੀ ਤੇਰਾ ਗੁਲਾਮ ਆ। ਮਾਂ ਲਾਲੀ, ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਫਿਰ ਆਪਣੀ ਮਰਜ਼ੀ ਥੋੜ੍ਹੀ ਹੈ, ਫਿਰ ਤੇ ਵਿਕੇ ਹੋਏ ਹਾਂ ਅਸੀਂ, ਗੁਲਾਮ ਹਾਂ। ਤੇ ਜੇ ਗੁਲਾਮੀ ਨਹੀਂ, ਫਿਰ ਅਸੀਂ ਕਹਿੰਦੇ ਵੀ ਮੈਂ ਤੇਰਾ ਗੁਲਾਮ ਥੋੜ੍ਹੀ। ਹੁਣ ਸਾਹਿਬ ਕਹਿੰਦੇ ਤੂੰ ਮਨ ਦੇ ਤਾ, ਤੂੰ ਕੀ ਬਣ ਗਿਆ? ਤੇਰਾ ਮਨ ਕੀ ਬਣ ਗਿਆ? ਗੁਲਾਮ। ਤੇ ਜੇ ਤੇਰਾ ਮਨ ਹੁਣ ਗੁਰੂ ਦਾ ਗੁਲਾਮ ਬਣਿਆ, ਤੇ ਮਨ ਨੇ ਕਰਨਾ ਕੀ ਹੈ? ਜੋ ਮਾਲਕ ਹੁਕਮ ਕਰੇਗਾ, ਮਨ ਉਹ ਹੀ ਮੰਨੇਗਾ ਨਾ। ਤੇ ਜੇ ਮਨ ਉਹ ਆਪਣੇ ਮਾਲਕ ਦਾ ਹੁਕਮ ਨਾ ਮੰਨੇ, ਫਿਰ ਗੁਲਾਮ ਕਾਹਦਾ, ਫਿਰ ਨੌਕਰ ਕਾਹਦਾ? ਫਿਰ ਚੇਤਾ ਰੱਖੋ, ਨੌਕਰ ਤੇ ਗੁਲਾਮ ਵਿੱਚ ਵੀ ਫਰਕ ਜੇ। ਨੌਕਰ ਆਪਣੀ ਮਰਜ਼ੀ ਨਾਲ ਨੌਕਰੀ ਕਰਦਾ, ਜਦੋਂ ਜੀ ਚਾਹੇ ਛੱਡ ਕੇ ਚੱਲ ਜਾਏਗਾ ਵੀ ਮੈਂ ਨਹੀਂ ਕਰਦਾ ਨੌਕਰੀ। ਗੁਲਾਮ ਨਹੀਂ।

0: ਛੱਡ ਸਕਦਾ ਉਹ ਤੇ ਗੁਲਾਮ ਬਣਿਆ ਹੈ। ਉਹ ਨੌਕਰੀ ਨਹੀਂ ਕਰ ਰਿਹਾ, ਉਹ ਗੁਲਾਮੀ ਕਰ ਰਿਹਾ। ਤੇ ਮਨ ਅਸੀਂ ਗੁਲਾਮ ਬਣਾਉਣਾ ਵੀ ਮਾਲਕ ਜੀ ਉਹ ਸਾਡਾ ਮਨ ਤੇਰਾ ਗੁਲਾਮ ਹੈ, ਹੁਣ ਮਨ ਨੂੰ ਤੁਸੀਂ ਜੋ ਆਖੋ ਮਨ ਉਹ ਮੰਨੇਗਾ। ਫਿਰ ਗੁਲਾਮੀ 'ਚ ਇਹ ਨਹੀਂ ਹੁੰਦਾ ਵੀ ਗੁਲਾਮ ਨੂੰ ਚੰਗਾ ਲੱਗੇ ਕਿ ਨਾ ਲੱਗੇ, ਨਹੀਂ, ਮਾਲਕ ਨੇ ਜੋ ਕਹਿਤਾ ਚੰਗਾ ਲੱਗੇ ਭਾਵੇਂ ਨਾ, ਉਹ ਮੰਨਣਾ ਹੀ ਪੈਣਾ, ਮੰਨਣਾ ਹੀ ਪਏਗਾ। ਸਾਹਿਬ ਕਹਿੰਦੇ ਗੁਰਮੁਖ ਗੁਰੂ ਦੇ ਦੁਆਰਾ ਗੁਰੂ ਦੇ ਰਾਹੀਂ ਸਦਾ ਆਰਾਧ ਮੇਰੀ ਜਿੰਦੜੀ ਹੈ, ਹੇ ਮੇਰੀ ਏ ਜਿੰਦੇ, ਹੁਣ ਤੂੰ ਗੁਰੂ ਦੇ ਰਾਹੀਂ ਨਾ ਸਦਾ ਰੱਬ ਰੱਬ ਕਰਿਆ ਕਰ, ਹਮੇਸ਼ਾ ਹੀ ਉਹਨੂੰ ਆਰਾਧਿਆ ਕਰ। ਇਹਦੇ ਨਾਲ ਕੀ ਹੋਏਗਾ, ਮਨ ਚਿੰਦਿਆੜਾ ਫਲ ਪਾਏ ਰਾਮ, ਮਨਾ ਫਿਰ ਤੈਨੂੰ ਤੇਰਾ ਚਿੰਦਿਆ ਫਲ ਮਿਲ ਜਾਏਗਾ। ਜਿਵੇਂ ਇਹਨੂੰ ਹੋਰ ਸੁਖਾਲਾ ਕਰ ਲਈਏ, ਗੁਲਾਮ ਬਣ ਗਏ, ਗੁਲਾਮ ਦਾ ਫਰਜ਼ ਹੈ ਗੁਲਾਮੀ ਕਰਨੀ, ਮਾਲਕ ਦਾ ਫਰਜ਼ ਹੈ ਗੁਲਾਮ ਦੀ ਪਰਵਰਿਸ਼ ਕਰਨੀ। ਗੁਲਾਮ ਨੂੰ ਕੀ ਚਾਹੀਦਾ ਮਾਲਕ ਦੀ ਜ਼ਿੰਮੇਵਾਰੀ ਹੈ, ਉਹਦੇ ਵਸਤਰ ਤੱਕ, ਉਹਦੇ ਖਾਣ ਪਹਿਨਣ ਤੱਕ ਸਭ ਉਹਦਾ ਹੁਣ ਮਾਲਕ ਦਾ ਹੈ। ਕਿਉਂਕਿ ਗੁਲਾਮ ਨੇ ਤਾਂ ਕਹਿਤਾ ਜੀ ਮੈਂ ਤੁਹਾਡੇ ਦਰ ਤੇ ਹਾਂ, ਰੋਟੀ ਪਾਣੀ ਪ੍ਰਸ਼ਾਦਾ ਭੋਜਨ ਕੱਪੜਾ ਲੀੜਾ ਰਹਿਣ ਸਹਿਣ ਸਭ ਤੁਹਾਡੇ ਕੋਲ, ਮੈਂ ਗੁਲਾਮ ਹਾਂ। ਜੇ ਤਾਂ ਗੁਲਾਮ ਗੁਲਾਮੀ ਕਰੇ ਚੰਗੀ ਮਾਲਕ ਨੂੰ ਭਾ ਜਾਏ, ਫਿਰ ਤਾਂ ਮਾਲਕ ਕਦੇ ਕਦੇ ਉਹਦੀ ਇੱਛਾ ਵੀ ਪੁੱਛ ਲੈਂਦਾ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ। ਅੱਜ ਮੈਂ ਤੇਰੇ ਲਈ ਕੱਪੜੇ ਲੈਣ ਚੱਲਿਆ, ਦੱਸ ਤੈਨੂੰ ਕਿੱਦਾਂ ਦੇ ਕੱਪੜੇ ਚਾਹੀਦੇ, ਪੁੱਛ ਲੈਂਦਾ ਨਾ ਗੁਲਾਮ ਨੂੰ। ਅੱਜ ਤੇਰੇ ਲਈ ਪ੍ਰਸ਼ਾਦਾ ਬਣਾਉਣਾ, ਦੱਸ ਅੱਜ ਕੀ ਛਕੇਗਾ, ਜਾਂ ਹੋਰ ਜਿਹੜੀਆਂ ਉਹਦੀਆਂ ਲੋੜਾਂ ਮਾਲਕ ਪੁੱਛ ਲੈਂਦਾ ਵੀ ਦੱਸ ਕੀ ਛਕੇਗਾ, ਨਾ ਕੀ ਪਹਿਨੇਗਾ, ਕਿੱਥੇ ਜਾਏਗਾ, ਦੱਸ ਅੱਜ ਤੈਨੂੰ ਲੈ ਕੇ ਚੱਲਣਾ। ਫਿਰ ਨਾ ਗੁਲਾਮ ਦੀ ਸਿਆਣਪ ਇਹ ਹੁੰਦੀ ਹੈ ਵੀ ਮਾਲਕ ਜੀ ਤੁਹਾਨੂੰ ਜੋ ਚੰਗਾ ਲੱਗੇ, ਸਿਆਣਪ ਗੁਲਾਮ ਦੀ ਇਹ ਹੈ, ਨਾ ਕਿ ਇਹ ਵੀ ਉਹ ਫਿਰ ਦੱਸਣ ਲੱਗ ਜੇ ਵੀ ਮੈਂ ਤੇ ਆਹ ਚਾਹੁੰਦਾ, ਮੈਨੂੰ ਆਹ ਚਾਹੀਦਾ, ਆਹ ਵੀ ਕੁਛ ਚਾਹੀਦਾ, ਇਹ ਉਹਦੀ ਸਿਆਣਪ ਨਹੀਂ ਹੈ। ਤੁਸੀਂ ਕਦੇ ਵੀ ਵੇਖੋ ਜੀ, ਕਦੇ ਵੀ ਜਿਹੜੇ ਰੱਬੀ ਪਿਆਰੇ ਪਿਆਰ ਵਿੱਚ ਭਿੱਜੇ ਹੋਏ ਨਾ, ਉਹਨਾਂ ਨੇ ਰੱਬ ਅੱਗੇ ਕਦੇ ਮੰਗ ਨਹੀਂ ਰੱਖੀ, ਕਦੇ ਵੀ। ਸਾਡੀਆਂ ਮੰਗਾਂ ਵੇਖ ਲਓ, ਜਿਹੜੇ ਰੱਬੀ ਪ੍ਰੇਮ ਚ ਭਿੱਜੇ ਨੇ ਨਾ, ਉਹ ਇਹ ਕਹਿੰਦੇ ਨੇ ਵੀ ਮਾਲਕ ਤੈਨੂੰ ਜੋ ਚੰਗਾ ਲੱਗੇ। ਉਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਤੂੰ ਆਹ ਨਹੀਂ ਕੀਤਾ ਮੈਨੂੰ ਤੇ ਆਹ ਚੰਗਾ ਲੱਗਦਾ ਸੀ, ਤੂੰ ਆਹ ਨਹੀਂ ਕੀਤਾ ਮੈਨੂੰ ਤੇ ਇੱਦਾਂ ਪਾਉਂਦਾ ਸੀ। ਉਹ ਕੀ ਕਹਿੰਦੇ ਵੀ ਜੋ ਤੁਧ ਪਾਵੇ, ਸਹੀ ਗੱਲ ਚੰਗੀ ਨਾ, ਜੋ ਤਿਸ ਭਾਵੇ ਨਾਨਕਾ ਸਹੀ ਗੱਲ ਚੰਗੀ, ਜੋ ਤੁਧ ਪਾਵੇ ਸਹੀ ਭਲੀ ਕਾਰ। ਉੱਥੇ ਉਹਨਾਂ ਕਦੇ ਇੱਛਾ ਨਹੀਂ ਰੱਖੀ, ਜ਼ਰੂਰਤਾਂ ਤੇ ਪੂਰੀਆਂ ਕਰ ਹੀ ਰਿਹਾ ਨਾ ਮਾਲਕ, ਗੁਲਾਮ ਨੂੰ ਪ੍ਰਸ਼ਾਦਾ ਦੇ ਰਿਹਾ ਨਾ, ਗੁਲਾਮ ਨੂੰ ਵਸਤਰ ਦੇ ਰਿਹਾ, ਗੁਲਾਮ ਨੂੰ ਰਹਿਣ ਵਾਸਤੇ ਉਹਨੇ ਥਾਂ ਦਿੱਤੀ ਹੈ, ਜ਼ਰੂਰਤ ਪੂਰੀ ਕਰ ਰਿਹਾ ਉਹ ਗੁਲਾਮ ਦੀ। ਹੁਣ ਉਹ ਪੁੱਛ ਲਵੇ ਤੈਨੂੰ ਕੀ ਚਾਹੀਦਾ, ਗੁਲਾਮ ਆਖਦੇ ਮਾਲਕਾ ਜੋ ਤੈਨੂੰ ਚੰਗਾ ਲੱਗੇ, ਕਿੱਡੀ ਸਿਆਣਪ ਹੈ, ਕਿਉਂਕਿ ਜ਼ਰੂਰਤ ਤੇ ਉਹ ਪਹਿਲਾਂ ਹੀ ਪੂਰੀ ਕਰ ਰਿਹਾ। ਹਾਂ, ਜਿੱਥੇ ਜ਼ਰੂਰਤ ਪੂਰੀ ਨਹੀਂ ਹੋਏਗੀ ਉੱਥੇ ਫਿਰ ਗੁਲਾਮ ਮਾਲਕ ਅੱਗੇ ਖੜੋ ਜਾਂਦਾ ਵੀ ਮੈਂ ਆਹ ਵਸਤੂਆਂ ਤੇਰੇ ਤੋਂ ਮੰਗਦਾ ਕਿਉਂਕਿ ਇਹ ਮੇਰੀ ਲੋੜ ਹੈ। ਪਰ ਜਿੱਥੇ ਲੋੜ ਪੂਰੀ ਹੋ ਰਹੀ ਹੈ ਉਦੋਂ ਬਾਅਦ ਚ ਜੋ ਤੁਧ ਭਾਵੇ ਮਾਲਕਾ ਜਿਵੇਂ ਤੈਨੂੰ ਚੰਗਾ ਲੱਗੇ। ਕਿਉਂਕਿ ਦੋ ਸ਼ਬਦ ਸਾਡੇ ਸਾਹਮਣੇ ਨੇ ਬਾਬਾ ਕਬੀਰ ਸਾਹਿਬ ਤੇ ਭਗਤ ਧੰਨਾ ਜੀ ਦਾ ਵੀ ਮੈਂ ਤੇਰੇ ਕੋਲੋਂ ਦਾਲ ਵੀ ਮੰਗਦਾ, ਤੇਰੇ ਕੋਲੋਂ ਰੋਟੀ ਵੀ ਮੰਗਦਾ, ਤੇਰੇ ਕੋਲੋਂ ਜ਼ਮੀਨ ਵੀ ਮੰਗਦਾ, ਸਾਰਾ ਕੁਛ ਜੋ ਜੋ ਜ਼ਰੂਰਤ ਸੀ ਉਦੋਂ ਉਹ ਮੰਗੀ। ਪਰ ਇਹ ਨਹੀਂ ਵੀ ਉੱਥੇ ਰੱਬੀ ਪਿਆਰੇ ਇਹ ਕਹਿ ਰਹੇ ਵੀ ਮਾਲਕਾ ਮੈਂ ਤੇ ਤੇਰੇ ਤੋਂ ਆਹ ਚੀਜ਼ਾਂ, ਉਹ ਲੋੜ ਮੁਤਾਬਕ ਜੋ ਚਾਹੀਦਾ ਸੀ ਜ਼ਰੂਰਤ ਮੁਤਾਬਕ ਉਹ ਮੰਗ ਲਿਆ। ਉਦੋਂ ਬਾਅਦ ਚ ਦੱਸੋ ਬਾਬਾ ਕਬੀਰ ਸਾਹਿਬ ਨੇ ਨਾਲ ਕਿਹਾ ਨਾ, ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨਹੀਂ ਕੀਤਾ ਕੋਈ, ਮੈਂ ਤੇ ਤਾਂ ਕਹਿਣਾ ਇੱਕ ਨੌ ਤੇਰਾ ਮੈਂ ਫੱਬੋ, ਮੈਨੂੰ ਤੇਰਾ ਨਾਂ ਚੰਗਾ ਬੜਾ ਲੱਗਦਾ ਮਾਲਕਾ, ਮੈਨੂੰ ਤੇਰੀ ਗੁਲਾਮੀ ਚੰਗੀ ਲੱਗਦੀ ਹੈ, ਪਰ ਮੇਰੀਆਂ ਆ ਲੋੜਾਂ ਨੇ, ਜੇ ਤੇਰੀ ਗੁਲਾਮੀ ਕਰਦਿਆਂ ਮੇਰੀਆਂ ਲੋੜਾਂ ਪੂਰੀਆਂ ਨਾ ਹੋਈਆਂ ਫਿਰ ਮੈਂ ਕਿੱਥੇ ਜਾਊਂ, ਇਸ ਕਰਕੇ ਮੇਰੀਆਂ ਲੋੜਾਂ ਪੂਰੀਆਂ ਕਰ, ਮੈਂ ਤੇਰੀ ਗੁਲਾਮੀ ਸਾਰੀ ਜ਼ਿੰਦਗੀ ਕਰੂੰ। ਉਹ ਜ਼ਰੂਰਤਾਂ ਤਾਂ ਪੂਰੀਆਂ ਕਰ ਹੀ ਰਿਹਾ ਜੀ, ਅਤੇ ਜਦੋਂ ਉਹ ਇਹ ਪੁੱਛੇ ਵੀ ਤੈਨੂੰ ਚਾਹੀਦਾ ਕੀ ਹੈ, ਉਦੋਂ ਫਿਰ ਰੱਬੀ ਪਿਆਰੇ ਦਾ ਫਰਜ਼ ਇਹ ਬਣ ਜਾਂਦਾ, ਉਹ ਕਹਿੰਦਾ ਮਾਲਕਾ ਜੋ ਤੈਨੂੰ ਚੰਗਾ ਲੱਗੇ, ਕਿਉਂਕਿ ਜੋ ਉਹਨੂੰ ਚੰਗਾ ਲੱਗਣਾ ਨਾ ਮੈਂ ਉਹ ਕਦੇ ਸੋਚਿਆ ਵੀ ਨਹੀਂ ਹੋਣਾ। ਗੁਲਾਮੀ ਕਰਨ ਵਾਲਾ ਜਿਹੜਾ ਗੁਲਾਮ ਹੈ, ਸੰਸਾਰਕ ਤੌਰ 'ਤੇ ਆਪਾਂ ਵੇਖੀਏ ਉਹ ਆਰਥਿਕ ਪੱਖ ਤੋਂ ਨਾ ਘਰੋਂ ਬੜਾ ਕਮਜ਼ੋਰ ਹੁੰਦਾ ਹੈ, ਆਰਥਿਕ ਪੱਖ ਉਹਦਾ ਕੋਈ ਬਹੁਤਾ ਮਜ਼ਬੂਤ ਨਹੀਂ ਹੁੰਦਾ, ਉਹ ਕਹਿੰਦਾ ਵੀ ਮੈਂ ਤਾਂ ਗੁਲਾਮੀ ਕਰਨੀ ਹੈ ਨਾ, ਜੋ ਆਰਥਿਕ ਪੱਖ ਸੀ ਉਹਦੇ ਮੁਤਾਬਕ। ਹੁਣ ਉਹਨੂੰ ਪਤਾ ਵੀ ਜਿਹਦੇ ਜਿਸ ਮਾਲਕ ਕੋਲ ਮੈਂ ਗੁਲਾਮੀ ਕਰ ਰਿਹਾ ਵੀ ਇਹ ਤਾਂ ਬੜਾ ਚੰਗਾ ਤਗੜੇ ਘਰੋਂ, ਹੁਣ ਜਿਹੜਾ ਮਾੜੇ ਘਰੋਂ ਹੋਵੇ ਉਹਨੂੰ ਕੀ ਪਤਾ ਵੀ ਚੰਗੀ ਵਸਤੂ ਕੀ ਭਾਅ ਆਉਂਦੀ ਅਤੇ ਕੀ ਨਹੀਂ, ਉਹਨੇ ਤਾਂ ਉਹਨਾਂ ਕੀ ਸੋਚਣਾ ਨਾ ਜਿੰਨਾ ਕੁ ਉਹਨੂੰ ਪਤਾ ਹੈ। ਮੰਨ ਲਓ ਮਾਲਕ ਕਵੇ ਦੱਸ ਤੈਨੂੰ ਕਿੰਨਾ ਕੁ ਧਨ ਚਾਹੀਦਾ ਹੈ, ਉਹ ਉਹਨੇ ਉਹਨੂੰ ਪਤਾ ਵੀ ਉਹਦੇ ਲਈ 100 ਰੁਪਈਆ ਵੀ ਬੜਾ, ਕਹਿੰਦਾ 100 ਰੁਪਈਆ ਦੇ ਦਿਉ। ਮਾਲਕ ਕਹਿੰਦਾ ਬਸ 100 ਹੀ ਚਾਹੀਦਾ, ਕਹਿੰਦਾ ਜੀ ਮੇਰੇ ਲਈ ਬੜਾ ਹੈ। ਅਤੇ ਜੇ ਉਹੀ ਅੱਗੋਂ ਕਹਿ ਦੇ ਵੀ ਮਾਲਕਾ ਜਿੰਨਾ ਤੈਨੂੰ ਚੰਗਾ ਲੱਗਦਾ, ਹੋ ਸਕਦਾ ਮਾਲਕ ਲੱਖਾਂ ਦੇ ਦੇ, ਕਿਉਂਕਿ ਉਹਦੇ ਲਈ ਲੱਖਾਂ ਕੁਛ ਵੀ ਨਹੀਂ, ਮਾਲਕ ਲਈ ਲੱਖਾਂ ਕੁਝ ਵੀ ਨਹੀਂ, ਤੇ ਗੁਲਾਮ ਲਈ 100 ਵੀ ਬੜਾ ਹੈ, ਕਿਉਂਕਿ ਗੁਲਾਮ ਨੇ ਆਰਥਿਕ ਪੱਖ ਬੜਾ ਕਮਜ਼ੋਰ ਵੇਖਿਆ ਤੇ ਮਾਲਕ ਦਾ ਪੱਖ ਮਜ਼ਬੂਤ ਬੜਾ ਹੈ। ਉਹਦੀਆਂ ਨਜ਼ਰਾਂ 'ਚ ਲੱਖਾਂ ਦੀ ਵੀ ਕੀਮਤ ਹੈ ਨਹੀਂ, ਅਤੇ ਇਹਦੀਆਂ ਨਜ਼ਰਾਂ 'ਚ ਜੇ ਇਹਨੂੰ ਪੁੱਛ ਲਏ ਵੀ ਕਿੰਨਾ ਚਾਹੀਦਾ, ਉਹ ਕਵੇ ਵੀ ਮੈਂ ਤਾਂ 100, ਉਹ ਕਹੇ ਚੱਲ ਤੈਨੂੰ 1000 ਦੇਣਾ, ਉਹ 1000 ਸੁਣ ਕੇ ਹੀ ਹੈਰਾਨ, ਵੀ 1000 ਰੁਪਈਆ, ਉਹਦੇ ਲਈ 1000 ਬਹੁਤ ਹੈ। ਬਸ ਇਸੇ ਤਰ੍ਹਾਂ ਜੀ ਅਸੀਂ ਰੱਬ ਕੋਲੋਂ ਮੰਗਦੇ ਹਾਂ, ਰੱਬ ਕਹਿੰਦਾ ਕੀ ਚਾਹੀਦਾ, ਅਸੀਂ ਲਿਸਟ ਲੈ ਕੇ ਬਹਿ ਜਾਂਦੇ ਵੀ ਆਹ ਵੀ ਚਾਹੀਦਾ, ਆਹ ਵੀ, ਭਲਾ ਇਹ ਸੀ ਮਾਲਕਾ ਜੋ ਤੈਨੂੰ ਚੰਗਾ ਲੱਗੇ, ਭਲਾ ਇਹ ਸੀ। ਦੁਨਿਆਵੀ ਤੌਰ 'ਤੇ ਅਸੀਂ ਕੀ ਮੰਗਦੇ ਨੇ, ਜਿਵੇਂ ਘਰ ਦੇ ਵਿੱਚ ਔਲਾਦ ਨਹੀਂ, ਅਸੀਂ ਕਹਿੰਦੇ ਜੀ ਔਲਾਦ ਦੇ ਦਿਓ, ਇੱਕ ਪੁੱਤਰ ਦੇ ਦਿਓ, ਇੱਕ ਧੀ ਦੇ ਦਿਓ, ਨਾ ਅਸੀਂ ਮੰਗ ਲਏ। ਹੋ ਸਕਦਾ ਉਹਨੇ ਤਰਸ ਕਰਕੇ 2 ਪੁੱਤਰ ਬਖਸ਼ਣੇ ਹੋਣ, 2 ਧੀਆਂ ਬਖਸ਼ਣੀਆਂ ਹੋਣ, ਮੈਂ ਤਾਂ 1 ਹੀ ਮੰਗੀ ਜਾਂਦਾ, ਮੈਂ ਘਾਟੇ 'ਚ ਪੈ ਗਿਆ ਨਾ, ਮੈਂ ਘਾਟੇ 'ਚ ਰਹਿ ਗਿਆ। ਉਹਦਾ ਤਰਸ ਹਮੇਸ਼ਾ ਵੱਧ ਕੇ ਹੁੰਦਾ, ਕਦੇ ਘੱਟ ਕੇ ਨਹੀਂ ਹੁੰਦਾ ਕਦੇ ਵੀ। ਇਸ ਲਈ ਉਹਦੇ ਘਰ ਦੇ ਗੁਲਾਮ ਬਣੀਏ, ਆਪਣੀਆਂ ਇੱਛਾਵਾਂ ਛੱਡ ਕੇ ਇਹ ਕਹਿ ਦਿਓ ਮਾਲਕਾ ਜੋ ਚੰਗਾ ਲੱਗੇ ਤੈਨੂੰ ਉਹੀ ਮੇਰੇ ਲਈ ਭਲਾ ਹੈ, ਉਹੀ ਮੇਰੇ ਲਈ ਚੰਗਾ ਹੈ। ਸਾਹਿਬ ਕਹਿੰਦੇ ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ, ਫਿਰ ਕੀ ਮਿਲੇਗਾ, ਮਨ ਚਿੰਦਿਆੜਾ ਫਲ ਪਾਵੇ ਰਾਮ, ਫਿਰ ਉਹ ਬਖਸ਼ਿਸ਼ ਕਰੇਗਾ। ਮਾਲਕ ਜਾਣਦਾ ਹੈ ਨਾ ਇਹਦੀ ਲੋੜ, ਇਹਦੀ ਜ਼ਰੂਰਤ, ਇਹਦੀ ਇੱਛਾ ਕੀ ਹੈ, ਫਿਰ ਮਾਲਕ ਆਪੇ ਤਰੁੱਠ ਕੇ ਝੋਲੀਆਂ ਭਰਦਾ ਹੈ।
1: ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ, ਜਿੰਦੜੀਏ ਵਡਭਾਗੀ ਨਾਮ ਤੇ ਆਵੇ ਰਾਮ।
0: ਫਿਰ ਤੀਸਰੇ ਪਦੇ ਦੀ ਸੰਪੂਰਨਤਾ ਕੀਤੀ ਜੀ ਗੁਰੂ ਸਾਹਿਬ ਨੇ, ਕਹਿੰਦੇ ਨਾਨਕ ਭਜ ਹਰ ਸ਼ਰਨਾਗਤੀ ਮੇਰੀ ਜਿੰਦੜੀਏ। ਨਾਨਕ ਜੀ ਆਖ ਰਹੇ ਕਹਿੰਦੇ ਹੇ ਮੇਰੀ ਏ ਜਿੰਦੇ, ਤੂੰ ਨਾ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾ, ਵਡਭਾਗੀ ਨਾਮ ਤੇ ਆਵੇ ਰਾਮ, ਵੱਡਿਆਂ ਭਾਗਾਂ ਦੇ ਨਾਲ ਤੂੰ ਉਹਦੀ ਬੰਦਗੀ ਵਿੱਚ ਜੁੜ ਜਾ, ਉਹਦੇ ਨਾਲ ਜੁੜ ਜਾ, ਉਹਦੇ ਨਾਮ ਨੂੰ ਧਿਆ, ਉਹਦੀ ਓਟ ਉਹਦੀ ਸ਼ਰਨ ਤੱਕ ਉਹਦੀ ਓਟ ਵਿੱਚ ਰਹਿਣ ਲੱਗ ਜਾ। ਜਦੋਂ ਉਹਦੀ ਓਟ ਵਿੱਚ ਰਹੇਗਾ ਨਾ, ਉਹ ਮਾਲਕ ਫਿਰ ਤੈਨੂੰ ਆਪ ਰੱਖੇਗਾ। ਇਸ ਤਰੀਕੇ ਜੀ ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਪਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ ਰਹੇ ਗੁਰੂ ਬਾਬਾ।

ਜੀ ਕਿਰਪਾ ਕਰਨ ਕਿਤੇ ਸਾਨੂੰ ਸਾਡੇ ਗੁਰੂ ਅੱਗੇ ਮਨ ਅਰਪਣ ਕਰਨ ਦੀ ਜਾਚ ਆ ਜਾਏ, ਸਾਡੇ ਗੁਰੂ ਅੱਗੇ ਮਨ ਅਰਪਣ ਕਰਨ ਦੀ ਜਾਚ ਆ ਜਾਏ ਔਰ ਉਸ ਮਾਲਕ ਦੇ ਦਰ 'ਤੇ ਖੜੋ ਕੇ ਅਸੀਂ ਕਹਿ ਸਕੀਏ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਮਾਲਕ ਅਸੀਂ ਤੇਰੇ ਘਰ ਦੇ ਸੇਵਕ ਹਾਂ, ਗੋਲੇ ਹਾਂ, ਅਤੇ ਤੂੰ ਆਪਣੇ ਗੁਲਾਮਾਂ ਨੂੰ ਆਪਣੇ ਗੋਲਿਆਂ ਨੂੰ ਆਪ ਰੱਖ। ਸਤਿਗੁਰੂ ਅੱਗੇ ਅਰਦਾਸ ਕਰਦੇ ਰਿਹਾ ਕਰੋ। ਗੁਰ ਕਉ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ।

ਵਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਸਿਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਦਿਨੇ ਸਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਨਾਇ ਵਸਿਆ ਜਨੇ ਸੰਸ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਹੜੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰਸ਼ ਪਾਗੇ ਕਰਸ਼ ਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਲ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸਿਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਤਿਤ ਘਰ ਅਨਹਦ ਵਾਜੇ ਅਨੰਤ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਵੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾ ਬੇਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਈ ਤਨ ਦੇਖ ਤੇਗ ਫਤਿਹ ਬਿਰਧ ਕੀ ਪੈਸ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ। ਸਿੱਖ

ਸਨਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਵੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਸ

ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ,

दर्शन परसे गुरु कै।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਵੰ ਗੁਰਪ੍ਰਸਾਦਿ।

Ouais. Ouais.

0: ਵਾਹਿਗੁਰੂ, ਵਾਹਿਗੁਰੂ, ਸਤਨਾਮ, ਵਾਹਿਗੁਰੂ ਜੀ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
0: ਵਾਹਿਗੁਰੂ।

ਜਪਣ ਕਰਤਵ ਜਿਆਂਦਰ ਜਿਉ ਸੁਖ ਜਾਂ ਲਾ ਸੁਖ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰਨ ਵਧਾਈ ਤੁਧ ਕਰ ਮਾਨ ਮੁਤਾ ਤੇਜ ਆਪਣਾ ਆਪ ਸਰਵ ਕਲਾ ਪ੍ਰਪੂਰਤੀ ਸਹਿਜਤ ਕਥਾ ਨਾ

ਪਵਨ ਪਵਿੱਤਰ ਹਜੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣ

ਸਤਨਾਮ ਵਾਹਿਗੁਰੂ ਸਾਹਿਬ ਜੀ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦਿੰਦੀ ਸਾਰਸ ਮਾਲੇ ਤਿੰਨ ਸਜਣਾ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

वाहे गुरु वाहे गुरु जी का खालसा वाहे गुरु जी।

0: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ
1: ਜੀ,
0: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਿਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨੋ ਦੇਨੋ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਮਹੇ ਉਦਮ ਜਾ ਆਹਰ ਹਰ ਜੀ ਓ ਪ੍ਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਰ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬੈਂਤਾ ਕੋਈ ਨਾ ਕਿਸ ਕੀ ਧਰਿਆ ਸਿਰਸੇ ਰਿਜਕ ਸਵਾਹੀ ਠਾਕੁਰ ਕਾਹੇ ਮਨ ਪਾਉ ਕਰਿਆ
उड़े उड़ आवे सैकों सा तिस पाछे बचरे छरिया तिन कवण खलावै कवण चुगावै मन में सिमरन करिया सब निदान दस अष्ट सदान ठाकुर कर तल त्रिया जन नानक बल बल सद बल जाइए तेरा अंत ना पारा भरिया सब निदान दस अष्ट सदान ठाकुर कर

ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ।

सुख कनेर कोई न जाने तुमरा अंत ऊचे ते ऊचा भगवंत सगल समगरी तुम

ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਨ ਦਿਆ ਵੈ ਧਾਇ ਸਭ ਥਾਈ ਵੈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੈ ਸਹਾਇ ਦਸਾਂ ਪਾਤਸ਼ਾਹੀਆਂ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ।

ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜੇ ਦਿਨ ਵਿਸਰੇ ਪਾਰ ਬ੍ਰਹਮ ਪਿੱਟ ਭਲੇਰੀ ਰੁੱਤ ਨਾਨਕ ਆਏ ਸੀ ਪ੍ਰਵਾਨ ਹੈ ਜਨਾਰ ਉੱਠਾ ਚਿੱਤ ਗਾਲੀ ਅਲ ਪਲਾਲੀਆ ਕੰਮ ਨਾ ਆਵੇ ਮਿੱਤ ਨਾਨਕ ਮਿੱਤ ਰਾਹੀ ਤਿਸਿਓ ਸਭ ਕੇ ਜਿਸ ਕੇ ਹਾਥ ਕੁਮਿਤਨਾ ਸਹੀ ਕਾਂਢੀਏ ਇੱਕ ਵਿਖ ਨਾ ਚੱਲੇ ਸਾਥ ਸੋ ਕਹਾਉ ਟਲ ਗੁਰ ਸੇਵੀਐ ਆਹਿਨ ਸਹਿ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਰਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ ਜਾਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ ਜਾਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ
रहे गुरु जी की फतेह।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਗੜੇ ਹੋ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦੰਡਵਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਨ ਬੋਲੋ, ਫਿਰ ਬੋਲੋ, ਹਰ ਜੀ ਧਿਆਏ ਤੂੰ, ਹਰ ਜੀ ਧਿਆਏ ਜੋ ਤੂੰ, ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੜਾ ਕੁਝ ਮਿਲਦਾ, ਭਰੋਸਾ ਹੀ ਨਹੀਂ ਬਣਿਆ।

ਅਕਾਲ ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਕਰਨ ਤੋਂ ਪਹਿਲਾਂ ਗੁਰੂ ਨੇ ਵਿਧੀ ਰੱਖੀ ਵੀ ਜੇ ਸਿਮਰਨ ਕਰਨਾ ਹੈ ਤਾਂ ਇੱਕ ਮਨ ਇੱਕ ਚਿੱਤ ਪਾਏ। ਜੁਗਤੀ ਦੱਸੀ ਆ ਚੁੱਕ ਜਰਾ ਬਾਜਾ ਆ ਜਿਹੜਾ ਮੈਂ ਕਿਹਾ ਥੱਲੇ ਰੱਖ ਦਿਓ। ਹਾਂ ਠੀਕ ਆ। ਇੱਕ ਮਨ ਨੇ ਸੁਣ ਲਿਆ ਗੇ, ਮਹਿਸੂਸ ਵੀ ਕੀਤਾ ਵੀ ਗੁਰੂ ਸਾਹਿਬ ਕੀ ਕਹਿ ਰਿਹਾ। ਇਹ ਮਨ ਹਰ ਜੀ ਧਿਆਏ ਤੂੰ ਮੇਰਿਆ ਮਨਾ ਹਰੀ ਪਰਮੇਸ਼ੁਰ ਨੂੰ ਧਿਆ, ਉਹਦਾ ਸਿਮਰਨ ਕਰ। ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਇੱਧਰ ਨਹੀਂ ਨਾ ਚੱਲਦਾ, ਆਪਣੀ ਨਹੀਂ ਨਾ ਚੱਲਦੀ ਗੱਲ ਇਸ ਤਰ੍ਹਾਂ। ਆਖੋ ਵਾਹਿਗੁਰੂ, ਇੱਧਰ ਨਹੀਂ ਨਾ ਚੱਲਦੀ, ਦੱਸੋ ਸੱਚ ਦੱਸੋ। ਮਨ ਕਿਤੇ ਤੁਰਿਆ ਫਿਰਦਾ ਹੈ, ਚਿੱਤ ਕਿਤੇ ਤੁਰਿਆ ਫਿਰਦਾ ਹੈ। ਬਾਬਾ ਅਮਰਦਾਸ ਪਾਤਸ਼ਾਹ ਕਹਿੰਦਾ ਤੂੰ ਇੱਕ ਮਨ ਇੱਕ ਚਿੱਤ ਪਾਏ। ਬੋਲੋ, ਅਤੇ ਫਿਰ ਤਾਂ ਇੰਨਾ ਵਰਿਆ ਬਾਬਾ ਅਮਰਦਾਸ ਮਹਾਰਾਜ ਪਾਤਸ਼ਾਹ ਹਰ ਕੀਆਂ ਸਦਾ ਸਦਾ ਵਡਿਆਈਆਂ ਹਰੀ ਦੇ ਘਰ ਵਿੱਚ ਜਿੰਨੀਆਂ ਵਡਿਆਈਆਂ ਨੇ ਸੰਦੀਪ ਕਾਲ ਤੋਂ ਤੇਰੀ ਝੋਲੀ 'ਚ ਪਾ ਦਿਉ। ਕੋਈ 10 ਰੁਪਈਏ ਤੇਰੀ ਝੋਲੀ 'ਚ ਪਾਵੇ ਤਾਂ ਪਛਤਾਉਂਦਾ ਮਗਰੋਂ, ਯਾਰ 10 ਰੁਪਈਏ ਆਪਣੇ ਕਿਸੇ ਕੰਮ ਆ ਜਾਂਦੇ। ਕਹਿੰਦਾ ਕਿਨ ਮਗਰੋਂ, ਕਿਸੇ ਮੰਗਤੇ ਨੂੰ ਦੇ ਕੇ, ਕਿਸੇ ਗਰੀਬ ਨੂੰ ਦੇ ਕੇ ਮਗਰੋਂ। ਕਹਿੰਦਾ ਮੇਰੇ ਵੀ ਕਿਸੇ ਕੰਮ ਆ ਜਾਣੇ ਸੀ। ਮੇਰੇ ਸਾਹਿਬ ਦੀ ਸਿਫਤ ਦੱਸੀ ਆ ਵੀ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਣਾ ਪਛਤਾਉਂਦਾ ਨਹੀਂ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਨਹੀਂ ਲੱਗੀਆਂ। ਬੋਲੋ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਜਿਹੜਾ 24 ਘੰਟੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਭਾਗਾਂ ਵਾਲੇ ਬਣੋ, ਭਾਗਾਂ ਵਾਲੇ ਬਣੋ। ਵਾਹ ਵਾਹ ਵਾਹ। ਆਖੋ ਸਤਨਾਮ ਸ੍ਰੀ। ਕਲਯੁੱਗ ਦਾ ਸਮਾਂ ਹੈ, ਪਹਿਲੀ ਗੱਲ ਤਾਂ ਬੀਜਿਆ ਨਹੀਂ ਜਾਂਦਾ। ਸਪੀਕਰ ਠੀਕ ਨਹੀਂ ਗਾ ਬਈ, ਸਪੀਕਰ ਠੀਕ ਰੱਖਿਆ। ਪਹਿਲੀ ਗੱਲ ਤਾਂ ਬੀਜਿਆ ਨਹੀਂ ਜਾਂਦਾ। ਆਖੋ ਵਾਹਿਗੁਰੂ। ਬੀਜਿਆ ਜਾਂਦਾ ਤਾਂ ਉੱਗਦਾ ਨਹੀਂ। ਕਿਉਂ? ਕਲਯੁੱਗ ਦੀ ਤਪਸ਼ ਹੈ। ਇੱਕ ਬੀਜ ਬੀਜ ਦਿਓ ਤੁਸੀਂ ਤਾਂ ਗਰਮੀ ਇੰਨੀ ਪੈ ਜੇ ਅਤੇ ਉੱਗ ਵੀ ਖਲੋਵੇ ਅਤੇ ਕਮਲਾ ਜਾਂਦਾ। ਇਹ ਸਾਡੇ ਨਾਲ ਵੀ ਐਸਾ ਹੀ ਆ। ਕਲਯੁੱਗ ਰਾਤ ਅਗਨ ਕਾ, ਇਹਨਾਂ ਅਗਨ ਦੇ ਸਮੇਂ ਦੇ ਵਿੱਚ ਕੋਈ ਚੀਜ਼ ਨਹੀਂ ਉੱਗਦੀ, ਇੱਕ ਉੱਗਦੀ ਆ ਉਹ ਨਾਮ। ਕਿਉਂ ਜੀ? ਤੁਹਾਡਾ ਕੀ ਤਜਰਬਾ ਹੈ? ਆਖੋ ਵਾਹਿਗੁਰੂ। ਤੁਹਾਡਾ ਉੱਚੀ ਬੋਲੋ, ਤੁਹਾਡਾ ਕੀ ਤਜਰਬਾ ਹੈ ਵੀ ਅੱਗ ਦੇ ਵਿੱਚ ਵੀ ਉਹ ਖਲਾਉਂਦਾ? ਕਹਿੰਦਾ ਮੈਂ ਵੇਖਿਆ ਹੈ ਨਾ ਪਹਿਲਾਂ ਵੀ 9 ਮਹੀਨੇ, ਮੈਨੂੰ ਤਜਰਬਾ ਹੈ ਵੀ ਜੇ 9 ਮਹੀਨੇ ਦੀ ਅੱਗ ਦੇ ਵਿੱਚ ਉੱਗਿਆ ਹੈ, ਉਹਦੀ ਕਿਰਪਾ ਨਾਲ ਮੈਂ ਪੈਦਾ ਹੋਇਆ। ਆਖੋ ਵਾਹਿਗੁਰੂ। ਉਸ ਉੱਗੇ ਹੋਏ ਦੀ ਨਾਮ ਦੀ ਕਿਰਪਾ ਨਾਲ ਮੈਂ ਪੈਦਾ ਹੋਇਆ, ਨਹੀਂ ਤਾਂ ਮੈਂ ਰਾਹ 'ਚ ਵਿੱਚ ਡਿੱਗ ਪੈਂਦਾ। ਬੱਚਾ ਕਈ ਵਾਰ ਜੰਮਣ ਤੋਂ ਪਹਿਲਾਂ ਮਾਂ ਦੀ ਗੋਦ ਵਿੱਚੋਂ ਡਿੱਗ ਪੈਂਦਾ। ਮੁੱਚ ਮੁੱਚ ਗਰਭ ਪੈ ਕੀ ਨਾ ਬਚਿਆ ਨਹੀਂ ਪਤਾ ਲੱਗਾ। ਗਰਭ 'ਚੋਂ ਗਿਰ ਕਿਉਂ ਨਾ ਗਿਆ ਜਿਹਨੇ ਨਾਮ ਨਹੀਂ ਜਪਿਆ? ਇਤਨਾ ਤਾਂ ਬਾਣੀ ਕਹਿ ਰਹੀ, ਮਾਂ ਆਪ ਨਹੀਂ ਕਹਿ ਰਿਹਾ। ਆਖੋ ਵਾਹਿਗੁਰੂ। ਮੁੱਚ ਮੁੱਚ ਗਰਭ ਪੈ ਕੀ ਨਾ ਬਚਿਆ, ਕਿਉਂ ਬਚਿਆ? ਇਹਦਾ ਅਰਥ ਆ ਮਾਂ ਦੇ ਪੇਟ ਵਿੱਚੋਂ ਉਹ ਗਿਰ ਕੇ ਮਰ ਕਿਉਂ ਨਾ ਗਿਆ ਜਿਹਨੇ ਨਾਮ ਨਹੀਂ ਜਪਿਆ? ਚੰਗਾ ਪਿਆਰ ਨਾ ਮੈਨੂੰ ਆਪ ਜੀ ਹੰਗਾਰਾ ਦਿੰਦੇ ਹੋ, ਮਹਾਰਾਜ ਤੁਹਾਡੀਆਂ ਝੋਲੀਆਂ ਭਰਨ। ਨਾਮ ਜਪਣਾ ਬੜੇ ਵੱਡੇ ਭਗਤ ਜਨਾਂ ਦਾ ਕੰਮ ਆ, ਸੰਤ ਜਨਾਂ ਦਾ ਕੰਮ ਆ।

ਇੰਨੀ ਜ਼ੁਰਤ ਨਾਲ ਬੋਲ ਰਿਹਾ ਫਿਰ। ਜੋ ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ। ਫਿਰ ਕਹਿੰਦਾ ਧਰਮ ਰਾਏ ਅਬ ਨਹੀਂ, ਧਰਮ ਰਾਏ ਅਬ ਹੁਣ, ਅਬ ਹੁਣ ਕਿਆ ਕਰੇਗੋ, ਹੈ ਕਰਤਾ ਨਿਰਭਉ ਅਖ ਵਾਹਿਗੁਰੂ, ਨਿਰਭਉ ਜਪੇ ਸਗਲ ਪਾਓ। ਧਰਮਰਾਜ ਨੂੰ ਚੈਲੰਜ ਕਰ ਰਿਹਾ, ਧਰਮਰਾਜ ਨੂੰ ਮੈਨੂੰ ਕੀ ਕਰ ਲੂ। ਵੇਖੋ ਕਿੱਥੇ ਬੋਲ ਰਿਹਾ, ਜਿੰਨੇ ਨਾਮ ਜਪਿਆ ਉਹ ਕਿੱਥੇ ਬੋਲ ਰਿਹਾ, ਧਰਮਰਾਏ ਅਬ ਅਬ ਮੈਂ ਹੁਣ ਕਿਆ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਨਾਮ ਜਪਣ ਦੀ ਕਿਰਪਾ ਦੇ ਨਾਲ ਜਦੋਂ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੇਖਾ ਸਾਰਾ ਪਾੜ ਕੇ ਪੈਰਾਂ 'ਚ ਸੁੱਟਤਾ, ਜਾਂ ਪੁੱਤ ਤੈਨੂੰ ਕੋਈ ਨਹੀਂ ਪੁੱਛੂਗਾ, ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਜਿਹੜੇ ਜਿਹੜੇ ਨਾਮ ਜਪਦੇ ਉਹਨਾਂ ਦੇ ਸਾਰੇ ਕਾਰਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ। ਕਹਿੰਦਾ ਸੰਤ ਦੀ ਐਸੀ ਕਿਰਪਾ ਹੋਈ, ਗੁਰੂ ਦੀ ਐਸੀ ਕਿਰਪਾ ਹੋਈ, ਧਰਮ ਰਾਏ ਅਬ ਸਾਰੇ ਨੂੰ ਹੁੰਦੀ। ਅਬ ਕਿਆ ਕਰੋਗੇ, ਧਰਮ ਰਾਏ ਮੈਨੂੰ ਹੁਣ ਜੋ ਫਟਿਓ ਸਗਲੋ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲਿਖ ਨਿਬੜਿਆ। ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਤੁਹਾਨੂੰ ਮਿਲਿਆ ਕਿ ਨਹੀਂ ਬੋਲੋ? ਕਿਤੇ ਇਸ ਵੇਲੇ ਖਿੱਚਦੇ ਨਹੀਂ ਉਹਨੇ ਨੀਲਾ 'ਚ ਘੋੜੇ 'ਤੇ ਆਉਣਾ ਹੈ, ਬੜਾ ਪਣਾ ਵਾਇਆ ਹੋਣਾ, ਮੋਢੇ 'ਤੇ ਤੀਰ ਕਮਾਨ ਹੋਣਾ, ਇਹੋ ਹੀ ਆਓ। ਉਹ ਪਾਤਸ਼ਾਹ ਸ਼ਬਦ ਸਰੂਪ ਦੇ ਵਿੱਚ ਆ, ਹੁਣ ਨਿਰਗੁਣ ਸਰੂਪ 'ਚ ਆ। ਉਦੋਂ ਸਰਗੁਣ ਸਰੂਪ ਵਿੱਚ ਹੀ ਹੈ, ਉਹੀ ਨਿਰਗੁਣੇ ਆਪ। ਜਿਹੜਾ ਬੋਲੋ ਨਿਰਗੁਣ ਵੀ ਆ, ਹੈ ਉਹ ਆਪ ਹੀ। ਜਦ ਸਮਝਦੇ ਜਾਓ, ਹੁਣ ਸਰਗਣ ਨੂੰ ਯਾਦ ਨਾ ਕਰੋ, ਨਿਰਾਸ਼ ਹੋ ਜਾਓ। ਉਹਨੇ ਕਿਹਾ ਹੁਣ ਨਿਰਗੁਣ ਦੀ ਵਾਰੀ ਆ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ। ਅੱਜ ਤੋਂ ਮੈਂ ਤਾਂ ਚੱਲਿਆ, ਅੱਜ ਤੋਂ ਹੁਣ ਨਿਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਜਿਹਨੂੰ ਤੁਸੀਂ ਗੁਰੂ ਮੰਨਣਾ ਹੈ, ਲਿਖਿਆ ਇਸ ਤਰ੍ਹਾਂ ਹੀ ਆਖੋ ਵਾਹਿਗੁਰੂ। ਪਿੱਛੇ ਤਾਂ ਬਹੁਤ ਗਹਿਰੇ ਸ਼ਬਦ ਗੁਰਬਾਣੀ ਦੇ ਵਿੱਚੋਂ ਕੀਤੇ ਸੀ, ਪਰ ਮੈਨੂੰ ਪਤਾ ਹੈ ਉਹ ਬਹੁਤ ਘੱਟ ਰੂਹਾਂ ਨੂੰ ਪਤਾ ਲੱਗਣਾ ਹੈ, ਅਤੇ ਸਾਡਾ ਸਮਾਂ ਉੱਧਰ ਲੱਗ ਜਾਣਾ ਹੈ। ਗੁਰਬਾਣੀ ਸਾਹਿਬ ਜੀ ਕਹਿੰਦੇ ਨੇ ਸਾਰਾ ਲੇਖਾ ਮੁੱਕ ਗਿਆ ਜਿਹਨਾਂ ਨੂੰ ਸਤਿਗੁਰੂ ਮਿਲ ਗਿਆ। ਤੁਹਾਨੂੰ ਮਿਲਿਆ ਹੈ ਕਿ ਨਹੀਂ? ਓਏ ਹੋਏ ਹੋਏ ਹੋਏ ਹੋਏ, ਬੋਲਦੇ ਨਹੀਂ, ਬੋਲੋ ਸਾਰੇ। ਸਤਿਗੁਰੂ ਮਿਲਿਆ ਕਿ ਨਹੀਂ? ਸਤਿਗੁਰੂ ਗੁਰੂ ਮਿਲਿਆ। ਤਾਂ ਫਿਰ ਮਹਾਰਾਜ ਪਾਤਸ਼ਾਹ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲਿਆ, ਇਹ ਮੱਥਾ ਟੇਕਦੇ ਇੱਥੇ ਤਾਂ ਗੁਰੂ ਕਿਸੇ ਨੂੰ ਹੋਰ ਮੰਨਦੇ। ਆਖੋ ਵਾਹਿਗੁਰੂ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਿਲ ਗਿਆ, ਉਹਨਾਂ ਨੇ ਮੰਨ ਲਿਆ। ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਿਵਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇਂ ਨਾ ਐਸਾ ਜੇ ਕੋ। ਜੇ ਤੁਸੀਂ ਮੰਨ ਲਓ ਵੀ ਮੇਰੇ ਗੁਰੂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ, ਮੈਂ ਇਹਨਾਂ ਨੂੰ ਸੁਣਾਉਂਦਾ ਸਾਂ। ਸਾਰੇ ਗੁਰਮੁਖ ਪਿਆਰੇ ਬੈਠੇ ਸੀ, ਅੱਖ ਵਾਹਿਗੁਰੂ। ਇੱਕ ਸਿੱਧੀ ਉਹ ਭੈਣ, ਲੱਤਾਂ ਥੱਕਦੀਆਂ ਫਿਰ ਕੋਈ ਗੱਲ ਨਹੀਂ। ਇੱਕ ਬੋਲੋ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ। ਦਸ ਜਦੋਂ ਲਿਖਿਆ ਤਾਂ ਅੱਗੇ ਕੀ ਆ? ਜਦੋਂ ਦਸ ਲਿਖਦੇ ਹੋ ਤਾਂ ਦਸ ਦੀ ਲਿਖਤੀ ਕਰਨ ਤੋਂ ਪਹਿਲਾਂ ਅੱਗੇ ਕੀ ਆ? ਇੱਕ ਪਹਿਲਾ ਜਿਹੜਾ ਇੱਕ ਸੀ ਆਦੰਤ ਆ ਗਿਆ, ਪਹਿਲਾਂ ਆਦ ਵਿੱਚ ਵੀ ਇੱਕ ਸੀ, ਜਿੱਦਣ ਦਸਾਂ ਤੋਂ ਬਾਅਦ ਹੁਣ ਅੱਗੇ ਕਿਸੇ ਨੇ ਨਹੀਂ ਆਉਂਦਾ, ਅੱਗੇ ਜੀਰੋ ਪਾਤੇ, ਅੱਗੇ ਸਰੀਰ ਕਰਕੇ ਗੁਰੂ ਨਹੀਂ ਕੋਈ ਆਊਗਾ। ਆਖੋ ਵਾਹਿਗੁਰੂ। ਆ ਜਿਹੜੇ ਨਾਮਧਾਰੀ ਕਹਿੰਦੇ ਫਿਰਦੇ ਨਾ ਗੱਦੀ ਚੱਲਦੀ ਆ ਜੀ, ਹੁਣ ਬਾਰਵਾਂ ਗੁਰੂ ਆ ਜੀ, ਤੇਰਵਾਂ ਗੁਰੂ, ਫੇਕ ਕਿਆ ਸਭ ਕੁਛ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ। ਜਦੋਂ ਦਸ ਪਾਏ ਦੋ ਹੋਏ ਨਾ, ਪਹਿਲਾਂ ਤਾਂ ਇੱਕ ਦੋ ਅਤੇ ਇੱਕ ਇੱਕ ਅੱਖ ਸੀ, ਹੁਣ ਦੋ ਅਕਸ਼ਰ ਹੋਏ ਅਤੇ ਆਖਿਆ ਕਿਤੇ ਗਾਂ ਭੁਲੇਖਾ ਨਾ ਵਾ ਲਿਓ, ਉਹ ਜੀਰੋ ਆ। ਜਿਹੜਾ ਕੋਈ ਗੁਰੂ ਬਣ ਕੇ ਬੈਠੂਗਾ ਉਹ ਕੀ ਹੋਊਗਾ? ਜੀਰੋ ਹੋ ਲਿਖ ਗਏ। ਥੋੜ੍ਹਾ ਜਿਹਾ ਸੁਚੇਤ ਕਰੋ, ਆਪਣੀ ਸੁਰਤ ਨੂੰ ਕਰੋ। ਬਠਿੰਡੇ ਵਾਲਾ ਬਾਬਾ
ਕੱਲ ਪਰਸੋਂ ਦੀ ਇੱਕ ਵੀਡੀਓ ਦੀ ਘੁੰਮ ਰਹੀ ਅੱਖ ਵਾਹਿਗੁਰੂ, ਪਤਾ ਜੇ ਬਠਿੰਡੇ ਵਾਲੇ ਬਾਬੇ ਦਾ? ਅੱਛਾ, ਦਸਵਾਂ ਪਾਤਸ਼ਾਹ ਵੀ ਆਇਆ ਉੱਥੇ, ਕਿਤੇ ਗਲਤ ਨਾ ਸਮਝ ਲਿਓ। ਕਿਲ੍ਹਾ ਮੁਬਾਰਕ ਵਿੱਚ ਮੇਰੀ ਸਰਕਾਰ ਆਈ ਹੈ, ਦਸਵਾਂ ਪਾਤਸ਼ਾਹ ਵੀ। ਉਹਦੀ ਵੀਡੀਓ ਦੇ ਵਿੱਚ ਕਹਿਣ ਡਿਆ ਵੀ ਜਿਹੜਾ ਬਾਬਾ ਮਾਂ ਹਰਨਾਮ ਸਿੰਘ ਆ, ਆਪਾਂ ਤਾਂ ਉਹ ਜਾਣਦੇ ਨਹੀਂ, ਤੁਹਾਡੇ ਵਿੱਚੋਂ ਕੋਈ ਜਾਣਦਾ ਹੋਵੇ, ਵਾਹਿਗੁਰੂ ਮੈਨੂੰ ਨਹੀਂ ਪਤਾ, ਤੁਹਾਡੇ 'ਚੋਂ ਜੇ ਕਿਸੇ ਨੇ ਨਾਂ ਸੁਣਿਆ, ਮੈਂ ਨਹੀਂ ਸੁਣਿਆ। ਉਹ ਕਹਿੰਦਾ ਉਹ ਪਹਿਲਾਂ ਤਾਂ ਇੱਕ ਵੀਡੀਓ ਆਈ ਆ ਕੱਲ੍ਹ ਪਰਸੋਂ ਵੀ, ਉਹ ਗੁਰੂ ਨਾਨਕ ਦਾ ਅਵਤਾਰ ਆ, ਜਥੇਦਾਰ ਸੁੱਤਾ ਏ ਕੌਮ ਸੁੱਤੀ ਆ, ਮੰਨਦੇ ਹੋ? ਕੋਈ ਬਾਬਾ ਆਨੰਦ ਸਿੰਘ, ਕੋਈ ਬਾਬਾ ਮਾਹਰਨਾਮ ਸਿੰਘ, ਗੁਰੂ ਨਾਨਕ ਸਾਹਿਬ ਥੋੜ੍ਹੇ ਨੇ, ਆਖੋ ਵਾਹਿਗੁਰੂ ਕਿ ਮੰਨਦੇ ਹੋ? ਕੁਛ ਗੁਰੂਆਂ ਨੇ ਜਿਹੜੀਆਂ ਚੋਪੀ ਕਰ ਗਈਆਂ ਵੀ ਬਾਬਾ ਕੀ ਕਹਿਣ ਲੱਗਾ। ਹਾਂ, ਮੈਂ ਉਹ ਹੀ ਕਹਿਣ ਲੱਗਾ ਜਿਸ ਤੋਂ ਤੁਸੀਂ ਡਰਦੇ ਹੋ। ਜੇ ਬਾਬਾ ਮਾਹਰਨਾਮ ਸਿੰਘ ਗੁਰੂ ਨਾਨਕ ਦਾ ਰੂਪ ਆ ਨਾ, ਅਤੇ ਉਹ ਤਾਂ ਕਹਿੰਦੇ ਉਹਦੇ 'ਚ ਰਿਹਾ ਭੋਰੇ 'ਚ, ਕੌਣ? ਸਾਰੇ ਬੋਲੋ, ਰਾਮ ਸਿੰਘ ਨਹੀਂ, ਮਹਾਰਨਾਮ ਸਿੰਘ। ਪਹਿਲਾਂ ਮਹਾਂ ਲੱਗ ਗਿਆ, ਪਤਾ ਲੱਗ ਗਿਆ, ਹੁਣ ਮਹਾਂ ਅਤੇ ਆਪਣੇ ਆਪ ਨੂੰ ਕਹਿਣ ਵਾਲਾ ਪਹਿਲਾਂ ਹੰਕਾਰੀ ਹੋ ਗਿਆ, ਮਹਾਂ ਆਪਣੇ ਆਪ ਨਾਲ ਲਿਖਤਾ। ਅਤੇ ਜੇ ਉਹ ਗੁਰੂ ਨਾਨਕ ਸੀ ਤਾਂ ਉਹ ਤਾਂ ਕਦੀ ਕਿਸੇ ਗੁਫਾ ਦੇ ਵਿੱਚ ਵੜ ਕੇ ਬੈਠਾ ਹੀ ਨਹੀਂ, ਉਹ ਤਾਂ ਜਿਉਂ ਤੋਂ ਜੰਮਿਆ ਸੱਤਵੇਂ ਸਾਲ ਤੋਂ ਉਹ ਸਾਰੀ ਦੁਨੀਆ ਦੇ ਉੱਤੇ ਕਲਯੁੱਗ

0: ਚੱਕਰ ਫਰਾਇਆ, ਸਤਨਾਮ ਦਾ ਚੱਕਰ ਫਰਾਇਆ, ਸਤ
1: ਉਹ ਭੋਰੇ ਚ ਵੜ ਕੇ ਥੋੜਾ

ਸੁਣੋ ਬਾਬਾ ਸੁਖਦੇਵ ਸਿਓਂ, ਆਖੋ ਵਾਹਿਗੁਰੂ, ਸੁਣ ਚੰਗੀ ਤਰ੍ਹਾਂ। ਤੂੰ ਕਹਿੰਦਾ ਮੇਰੀ ਪੰਗਤ ਦੇ ਵਿੱਚ ਬਹਿ ਕੇ ਕੋਈ ਨੀਵੀਂ ਜਾਤ ਦਾ ਬੰਦਾ ਰੋਟੀ ਨਹੀਂ ਖਾ ਸਕਦਾ। ਉਹ ਕਹਿੰਦਾ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ। ਬੋਲੋ ਜੀ, ਜਦੋਂ ਬਾਣੀ ਆਉਂਦੀ ਹੈ ਫਿਰ ਲਾਲੀ ਚੜ੍ਹੇ ਨਾ ਜਦੋਂ ਬੋਲੋਗੇ। ਨਾਨਕ ਤਿਨਕੇ ਸੰਗ ਸਾਥ, ਜਿਹੜੇ ਨੀਵੀਂ ਆ ਝੁੱਗੀਆਂ ਵਾਲੇ ਨੇ, ਜਿਹੜੇ ਨੀਵੀਂ ਆ ਜਾਤਾਂ ਵਾਲੇ, ਜਿਹਨਾਂ ਨੂੰ ਤੁਹਾਂ ਬਣਾਇਆ। ਵੈਸੇ ਕੋਈ ਜਾਤ ਨਹੀਂ, ਅਵਲ ਅੱਲਾਹ ਕੁਦਰਤ ਕੇ, ਇੱਕ ਕੁਦਰਤ ਦੇ ਬੰਦੇ ਨੇ। ਮਗਰ ਉਸ ਬਾਬੇ ਨੂੰ ਜਿਹਨੂੰ ਕਹਿੰਦੇ ਨੇ, ਉਹਨੇ ਆਖਿਆ ਮੇਰੇ ਡੇਰੇ 'ਚ ਅੱਗ ਨਾ ਵੜੇ, ਜਿਹਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਆਖਿਆ ਬਸੰਤਰ ਦੇਵਤਾ ਆਖਿਆ। ਦੇਵਤਾ ਆਖਿਆ ਅੱਗ ਨੂੰ। ਉਹ ਕਹਿੰਦਾ ਜੀ ਮੇਰੇ ਡੇਰੇ 'ਚ ਅੱਗ ਨਾ ਬਣੇ, ਐਸਾ ਪਖੰਡ ਚਲਾਇਆ, ਅਸੀਂ ਲੰਗਰ ਨਹੀਂ ਜੀ ਚਲਾਉਣਾ, ਬਾਹਰੋਂ ਬਣ ਕੇ ਆਵੇ ਉਹ ਜੇ ਤੁਸੀਂ ਜਿਹੜੇ ਬਣਾ ਕੇ ਕੱਢਦੇ ਹੋ। ਬਾਬਾ ਆਪੇ ਬਣਾਓ, ਹੱਥ ਤਾਂ ਨਹੀਂ ਟੁੱਟੇ, ਰੋਟੀ ਬਣਾਓ, ਰੋਟੀ ਖਾਓ, ਲੰਗਰ ਬਣਾਓ ਆਪਣੇ ਡੇਰਿਆਂ ਦੇ ਵਿੱਚ। ਜੇ ਹਰ ਡੇਰੇ ਵਿੱਚ ਚੱਲਦਾ ਬਾਬੇ ਹਰਬਣ ਸਿੰਘ ਸਾਹਿਬ ਦੇ 'ਚ, ਜਿੱਥੇ ਜਾ ਕੇ ਵੇਖੋ ਉੱਥੇ ਲੰਗਰ ਚੱਲਦਾ ਵਾ, ਤੁਹਾਡੇ ਡੇਰੇ ਅਲੋਕਰ ਨੇ ਸਮਾਨ ਤੋਂ ਉਤਰੇ। ਇੱਥੇ ਅੱਗ ਨਹੀਂ ਜੀ ਬਲਦੀ, ਕਿਉਂ? ਗੁਰੂ ਰਾਮਦਾਸ ਦਾ ਘਰ ਫਿਰ ਛੋਟਾ ਹੋ ਗਿਆ ਤੁਹਾਡੇ ਤੋਂ। ਸਮਝ ਰਿਹਾ ਵਾ ਜੀ ਮੈਂ ਕੀ ਕਹਿ ਰਿਹਾ? ਗੁਰੂ ਕੇ ਸਿੱਖੋ, ਗੁਰੂ ਰਾਮਦਾਸ ਸਾਹਿਬ ਦਾ ਘਰ ਤੁਹਾਡੇ ਨਾਲ ਛੋਟਾ ਹੋ ਗਿਆ, ਜਿੱਥੇ ਸਵੇਰ ਤੋਂ ਅੱਗ ਬਲ ਜਾਂਦੀ ਅਤੇ ਸਾਰੀ ਰਾਤ ਬਲਦੀ ਰਹਿੰਦੀ। ਛੱਡ ਦੋ ਪਖੰਡ, ਨਹੀਂ ਤਾਂ ਆਊਂਗਾ ਤੇਰੇ ਕੋਲ। ਜਿੱਥੇ ਮਰਜ਼ੀ ਟੀਵੀ 'ਤੇ ਬਹਿ ਲਾ, ਗੱਲ ਕਰ ਲਾ, ਵੀ ਜੋ ਤੂੰ ਕਹਿੰਦਾ ਉਹ ਝੂਠਾ, ਕਿ ਦਾਸ ਕਹਿੰਦਾ ਜੋ ਝੂਠ ਉਹ ਝੂਠਾ। ਕਿੰਨਾ ਡਰ ਪਾਇਆ ਤੁਸੀਂ ਲੋਕਾਂ ਦੇ ਉੱਤੇ। ਵਾਹਿ ਜ਼ਰੂਰ ਉੱਥੇ ਤਾਂ ਵੇਖੋ ਜੀ ਚੁੱਲ੍ਹਾ ਹੀ ਨਹੀਂ ਬਲਦਾ, ਕਿਉਂ? ਮਾਤਾ ਖੀਵੀ ਨੇ ਲੰਗਰ ਚਲਾਇਆ, ਆਖੋ ਵਾਹਿਗੁਰੂ। ਮਾਤਾ ਖੀਵੀ ਨੇ ਲੰਗਰ ਚਲਾਇਆ, ਗੁਰੂ ਨਾਨਕ ਸਾਹਿਬ ਨੇ ਲੰਗਰ ਚਲਾਇਆ, ਤੀਸਰੇ ਪਾਤਸ਼ਾਹ ਨੇ ਲੰਗਰ ਚਲਾਇਆ, ਚੌਥੇ ਪਾਤਸ਼ਾਹ ਨੇ ਲੰਗਰ ਚਲਾਇਆ, ਹਰ ਪਾਤਸ਼ਾਹ ਨੇ। ਕੀ ਗੱਲ, ਤੁਸੀਂ ਕਿਸੇ ਅਲੋਕਾਰ ਡਿੱਗ ਪਏ, ਸਮਾਨ ਤੋਂ ਡਿੱਗ ਪਏ ਹੋ? ਬਾਬਾ ਸੁਖਦੇਵ ਸਿੰਘ ਸੁਣ ਲਾ, ਤੇਰਾ ਨਾਂ ਲੈ ਕੇ ਗੱਲ ਕਰ ਰਿਹਾ, ਨਾ ਮੈਂ ਤੈਨੂੰ ਧਮਕੀ ਦੇ ਰਿਹਾ, ਨਾ ਮੈਂ ਤੈਨੂੰ ਗਾਲ ਕੱਢ ਰਿਹਾ। ਛੱਡ ਦੋ ਕੱਚਾ ਗਿਆਨ ਮੰਡਣਾ, ਫਿਰ ਤੂੰ ਕਹੀ ਜਾਂਦਾ ਵਾ। ਬਾਬਾ ਹਰਨਾਮ ਸਿੰਘ ਨੂੰ ਕਿਸੇ ਨੇ ਕਿਹਾ ਮੈਨੂੰ ਰਾਮ ਦੇ ਦਰਸ਼ਨ ਕਰਾਓ, ਹੁਣ ਸਿੱਖ ਨੂੰ ਰਾਮ ਦੇ ਦਰਸ਼ਨ ਹੋਣਗੇ, ਆਖੋ ਵਾਹਿਗੁਰੂ। ਕ੍ਰਿਸ਼ਨ ਦੇ ਦਫ਼ਤਰ ਦਰਸ਼ਨ ਹੋਣਗੇ। ਇੱਥੇ ਤਾਂ ਜਿਹੜਾ ਕਿਤੇ ਰੱਬ ਦੇ ਚਰਨਾਂ ਨਾਲ ਜੁੜਿਆ ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ। ਫਿਰ ਬੁੱਧੂ ਸ਼ਾਹ ਆਇਆ ਅਤੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਆ। ਤੇਰੀ ਕਾਹਦੀ ਕਮਾਈ ਆ, ਤੂੰ ਲੋਕਾਂ ਨੂੰ ਕਹਿੰਦਾ ਰਾਮ ਦੇ ਦਰਸ਼ਨ ਕਰਨੇ, ਕ੍ਰਿਸ਼ਨ ਦੇ ਦਰਸ਼ਨ ਕਰਨੇ, ਕਿੱਧਰ ਨੂੰ ਲੈ ਕੇ ਚੱਲੇ ਹੋ? ਹਾਲੇ ਤਾਂ ਉਹਨਾਂ ਦੀ ਸਰਕਾਰ ਬਣੀ ਵੀ ਨਹੀਂ, ਤੂੰ ਤਾਂ ਬੋਲਣ ਵੀ ਲੱਗ ਪਏ, ਨਹੀਂ ਪਤਾ ਲੱਗ ਰਿਹਾ, ਸਾਰਿਆਂ ਨੂੰ ਪਤਾ ਲੱਗ ਗਿਆ ਅਜੇ ਤਾਂ ਉਹਨਾਂ ਦੀ ਸਰਕਾਰ ਅਤੇ ਤੂੰ ਤਾਂ ਜਿਹਨਾਂ ਨੂੰ ਬੜੇ ਚਿਰ ਤੋਂ ਚੂਰੀ ਖਵਾਦੇ ਨਾ, ਇਹਨੇ ਇਹਨੇ ਸਾਲਟ ਗੰਨਾ ਵਾਲੇ ਕੋਲ ਰੱਖੇ ਆ, ਇਸੇ ਕਰਕੇ ਰੱਖੇ ਸੀ ਤੋਤਾ ਪਾਲ ਕੇ, ਵੀ ਸਮਾਂ ਪੈਣ 'ਤੇ ਇਹ ਤੋਤਾ ਬੋਲੂ। ਮੇਰੀ ਹੱਥ ਜੋੜ ਕੇ ਬੇਨਤੀ, ਗੁਰੂ ਕਿਉਂ ਸਿੱਖੋ ਸਾਹਿਬ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਸੰਤ ਨਹੀਂ ਇਸ ਧਰਤੀ 'ਤੇ, ਇਹ ਉਹੀ ਸੰਤਾਂ ਦਾ ਸੰਤ ਆ, ਆਖੋ ਵਾਹਿਗੁਰੂ। ਇੱਕ ਗੱਲ ਦੀ ਗੱਲ ਆ, ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤ ਵੀ ਤੁਹਾਡੇ ਡੇਰੇ 'ਚ ਲੰਗਰ ਕਿਉਂ ਨਹੀਂ ਬਣਦਾ? ਕੁਝ ਤਾਂ ਜਵਾਬ ਦੇਣਗੇ ਹੀ, ਕਿ ਬਲਾਈਂਡ ਹੋ ਕੇ ਤੁਰੇ ਫਿਰਨਾ ਜੇ। ਹਰ ਡੇਰੇ 'ਚ ਲੰਗਰ ਬਣਦਾ, ਰਾੜੇਵਾਲਾ ਸਾਹਿਬ ਦੇ ਲੰਗਰ ਬਣਦਾ ਹੈ, ਆਖੋ ਵਾਹਿਗੁਰੂ। ਉੱਥੇ ਕੇਸਰੀ ਨਿਸ਼ਾਨ ਝੁੱਲਦਾ, ਇਹਨਾਂ ਦੇ ਕੋਈ ਨਹੀਂ ਕੇਸਰੀ ਨਿਸ਼ਾਨ ਨਹੀਂ, ਇਹਨਾਂ ਦਾ ਨਿੱਕਾ ਜਿਹਾ ਮੁੰਡਾ ਕੀਰਤਨੀਆ ਵਾ ਜਿਹਨੂੰ ਜੋਨੀ ਬਾਬਾ ਕਹਿੰਦੇ, ਆਖੋ ਵਾਹਿਗੁਰੂ। ਦੁਆਨ ਲਾ ਕੇ ਬੈਠਾ, ਕਿਸੇ ਨੇ ਕਹਿਤਾ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ, ਉਹ ਅੱਗੋਂ ਕਹਿੰਦਾ ਲਾਲਾ ਵੀ ਤੂੰ ਵੀ ਆਪਣਾ ਚਾਹ, ਇੱਥੇ ਤਾਂ ਵੈਸੇ ਚਕਾਰਾਂ ਨਹੀਂ ਬੁਲਾਉਂਦੇ, ਲਾਲਾ ਆਪਣਾ ਚਾਹ, ਬੜਾ ਚਾਹ ਹੈ ਨਾ ਤੈਨੂੰ ਜਕਾਰਾ ਛੱਡਣ ਦਾ, ਵੇਖੋ ਜਕਾਰਾ ਕਿੱਡਾ ਬੁਰਾ ਲੱਗਦਾ ਹੈ, ਆਖੋ ਵਾਹਿਗੁਰੂ।
ਮੈਂ ਸਾਰੇ ਪੰਥ ਨੂੰ ਆਖੂੰਗਾ ਇਹਨਾਂ ਲੋਕਾਂ ਨਾਲੋਂ ਲਕੀਰ ਮਾਰ ਕੇ ਅੱਜ ਹੀ ਵੱਖਰੇ ਹੋ ਜਾਓ, ਅੱਗੇ ਤਾਂ ਅੱਜ ਤੱਕ ਬੜਾ ਨੁਕਸਾਨ ਕਰ ਛੱਡਿਆ ਹੈ, ਅੱਗੇ ਨਾ ਕਰਦਾ। ਆਖੋ ਵਾਹਿਗੁਰੂ। ਇੱਕ ਬੰਦਾ ਗਿਆ ਅਤੇ ਉਹਨੇ ਨੰਗੇ ਨਹੀਂ ਕੀਤੇ ਸਾਰੇ, ਬੋਲੋ ਗੁਰੂ ਕੇ ਸਿੱਖੋ, ਤੈਨੂੰ ਤਾਂ ਪਤਾ ਸਾਰੀ ਗੱਲ ਦਾ, ਕੀਤਾ ਕਿ ਨਹੀਂ ਨੰਗੇ? ਮੱਛੀਆਂ ਇਹ ਸਰੋਵਰਾਂ 'ਚੋਂ ਖਾਣ, ਕਮਰਿਆਂ ਇਹਨਾਂ ਦੇ ਵਿੱਚੋਂ ਕੁਕਰਮ, ਫਿਰ ਵੀ ਸੰਤ? ਫਿਰ ਉਹ ਗਵੰਡਿਆ ਜਿਹੜਾ ਇਹਨਾਂ ਦਾ ਕੀਰਤਨੀਆ ਹੈ, ਨਾਮ ਗੱਫੇ ਦਿਓ ਬਾਬਾ ਆਨੰਦ ਸਿੰਘ ਜੀ, ਨਾਮ ਦੇ ਗੱਫੇ ਦਿਓ ਬਾਬਾ ਆਨੰਦ। ਨਾਮ ਦਾ ਗੱਫਾ ਆਨੰਦ ਸਿੰਘ ਕੋਲ ਆ। ਬੋਲੋ ਭਾਗਾਂ ਵਾਲਿਓ, ਬੋਲੋ ਜਿੱਥੇ ਜਿੱਥੇ ਸੰਸਾਰ 'ਚ ਸੁਣ ਰਿਹਾ ਮੈਨੂੰ ਦੱਸੋ, ਨਾਮ ਦਾ ਦਾਤਾ ਸਤਿਗੁਰੂ, ਬੋਲੋ ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਇਤਰਾ ਲਿਖਿਆ। ਬਿਨ ਸਤਿਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਆਧਾਰ, ਸਤਿਗੁਰੂ ਤੋਂ ਬਿਨਾਂ ਕੋਈ ਨਹੀਂ ਜਿਹੜਾ ਨਾਮ ਦਾ ਆਧਾਰ ਆਸਰਾ ਦੇ ਸਕੇ। ਇਹਨਾਂ ਵੱਖਰੀਆਂ ਹੱਟੀਆਂ ਖੋਲੀਆਂ, ਹੁਣ ਪਤਾ ਲੱਗ ਗਿਆ। ਸ਼ਬਦ ਦੀ ਕਥਾ ਕਰੀਏ, ਨਾਂ ਲੈ ਕੇ ਕਿਹਾ ਮਰਵਾ ਦੇ ਜਿੱਥੇ ਮਰਜ਼ੀ ਅਸਾਲਟ ਗੱਲ ਲਿਆ ਕੇ, ਜੇ ਕਹਿੰਦੇ ਉੱਥੇ ਹੀ ਆਵਾਂ, ਅੱਗ ਨਹੀਂ ਤੁਹਾਡੇ ਬਲਦੀ ਯਾਰ। ਗੁਰੂ ਨਾਨਕ ਸਾਹਿਬ ਦੇ ਲੰਗਰ ਵਿੱਚ ਅੱਗ ਬਲਦੀ, ਗੁਰੂ ਰਾਮਦਾਸ ਸਾਹਿਬ ਦੇ ਅੱਗ ਬਲਦੀ, ਤੁਸੀਂ ਦੁਨੀਆਂ ਤੋਂ ਵੱਖਰੇ ਹੋ ਗਏ। ਸਾਡੇ ਡੇਰੇ 'ਚ ਨਹੀਂ ਅੱਗ ਨਹੀਂ ਬਲਦੀ ਜੀ, ਸਾਡੇ ਡੇਰੇ 'ਚ ਇੱਕ ਲਾਈਨ ਵਿੱਚ ਲੰਗਰ ਨਹੀਂ ਛਕਾਇਆ ਜਾਂਦਾ ਜੀ, ਨੀਚਿਆਂ ਨੂੰ ਵੱਖਰਾ। ਅੱਖ ਵਾਹਿਗੁਰੂ। ਇਹ ਜਿਹੜਾ ਕਹਿੰਦਾ ਨੀਚ ਸ਼ਬਦ, ਨੀਚ ਤਾਂ ਕੋਈ ਵੀ ਨਹੀਂ, ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ। ਉਹ ਤਾਂ ਆਪਣੇ ਆਪ ਨੂੰ ਕਹਿ ਰਿਹਾ, ਮੈਂ ਜੀ 'ਚ ਨੀਚਾ ਅੰਦਰ ਨੀਚ ਜਾ ਅਤੇ ਨੀਚੀ ਹੂੰ ਅਤ। ਸਮਝ ਵੀ ਲੱਗ ਰਹੀ ਨਾ ਭੈਣ ਮੇਰੀ, ਸਮਝ ਲੱਗ ਰਹੀ? ਇਹ ਕ੍ਰਾਂਤੀਕਾਰੀ ਬਚਨ ਨੇ। ਅੱਗੋਂ ਤੁਸੀਂ ਕਿਤੇ ਗਾਂ ਕਿਰਪਾ ਕਰੋ, ਤੁਸੀਂ ਗਾਂ ਸਾਹ ਲਓ। ਅੱਗੇ ਮਰ ਗਈ ਕੌਮ, ਅੱਜ ਤੋਂ ਕਿੰਨੇ ਸਾਲਾਂ, 50, 70, 80 ਸਾਲਾਂ ਤੋਂ ਇਹ ਕੰਡੇ ਬੀਜੇ ਨੇ, ਇਹਨਾਂ ਸਾਡਾ 75 ਪੈਸੇ ਪੰਥ ਆਪਣੇ ਨਾਲ ਜੋੜ ਲਿਆ। ਜਿੰਨੇ ਅਮੀਰ ਬੰਦੇ ਨੇ ਸਭ ਇਹਨਾਂ ਕੋਲ ਜਾਂਦੇ। ਇੱਥੇ ਇੱਕ ਬੀਬੀ ਆ, ਜਿੰਨੇ ਅਮੀਰ ਬੰਦੇ ਨੇ ਉਹ ਬੀਬੀ ਕੋਲ ਜਾਂਦੇ, 1.5 ਕਰੋੜ ਰੁਪਈਆ ਮਹੀਨੇ ਦਾ ਦਸਵੰਧ ਦਿੰਦੇ ਉੱਥੇ। ਇਹ 1.5 ਕਰੋੜ ਗਰੀਬਾਂ ਦਾ ਸੀ। ਗੁਰੂ ਦਾ ਮੂੰਹ, ਗੁਰੂ ਦਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ। ਕੀ ਸੀ ਇਹ ਲਿਖਿਆ? ਗਰੀਬ ਦਾ ਮੂੰਹ ਨਹੀਂ, ਹੌਲੀ ਬੋਲ ਦਿਓ, ਤੁਹਾਡਾ ਜੀ ਕਰਦਾ ਦਿੰਦੇ ਰਹੀਏ ਇਹਨਾਂ ਨੂੰ। ਗਰੀਬ ਦਾ ਮੂੰਹ, ਗਰੀਬ ਦਾ ਬੱਚਾ ਪੜ੍ਹਨ ਨੂੰ ਰਹਿ ਗਿਆ, ਬਿਮਾਰ ਬੰਦਾ ਕੋਈ ਦਵਾਈ ਖੁਣੋਂ ਮਰ ਗਿਆ, ਕਿਸੇ ਦੀ ਧੀ ਦਾ ਵਿਆਹ ਸੀ, ਉਹ ਧੀ ਦਾ ਵਿਆਹ ਨਾ ਕਰ ਸਕਿਆ, ਉਹ ਸੂਸਾਈਡ ਕਰ ਗਿਆ। ਆਖੋ ਵਾਹਿਗੁਰੂ। ਮੇਰੇ ਕੋਲ ਪੈਸੇ ਨਹੀਂ ਸੀ ਜੀ, ਜੀ ਬਰਾਤ ਆ ਬੂਹੇ ਅੱਗੇ ਆਣ ਕੇ ਬਹਿ ਗਈ, ਮੇਰੇ ਕੋਲ ਪੈਸਾ ਕੋਈ ਨਹੀਂ ਸੀ, ਮੈਨੂੰ ਪਤਾ ਮੇਰੀ ਬੇਇੱਜ਼ਤੀ ਹੋ ਜੂਗੀ, ਪਰਾਲੀ ਦੇ ਵਿੱਚ ਵੜ ਕੇ ਉਹਨੂੰ ਅੱਗ ਲਾ ਲਈ। ਇਹ ਤੁਹਾਡਾ ਇੱਕ ਇੱਕ ਪੈਸਾ ਗਰੀਬ ਲਿਆ, ਇਹਨਾਂ ਸਾਨਾਂ ਨੇ ਨਹੀਂ, ਸਾਧ ਨਹੀਂ ਕਹਿ ਰਿਹਾ, ਸਾਨ ਕਹਿ ਰਿਹਾ। ਗੁਰੂ ਕੋ ਸਿੱਖੋ, ਉੱਠੋ ਜਾਗੋ। ਆਪਣੀ ਕਿਰਤ ਦਾ ਪੈਸਾ ਮੈਂ ਨਹੀਂ ਕਹਿੰਦਾ ਮੈਨੂੰ ਦਿਓ, ਮੈਨੂੰ ਨਹੀਂ ਚਾਹੀਦੇ। ਲਾਗੇ ਕੋਈ ਉਹ ਬੰਦਾ ਵੇਖੋ ਜਿਹਦੇ ਘਰ ਅੰਨ ਹੈ ਨਹੀਂ, ਜਿਹਦੇ ਤਨ 'ਤੇ ਕੱਪੜੇ ਹੈ ਨਹੀਂ, ਉਹਨੂੰ ਲੋਕਾਂ ਨੂੰ ਵੇਖੋ। ਗੁਰੂ ਤੁਹਾਡੇ 'ਤੇ ਮਿਹਰਬਾਨ ਹੋਊਗਾ ਜੇ ਤੁਸੀਂ ਉਸ ਗੱਲ 'ਤੇ ਚੱਲੋ ਜਿਹੜੀ ਗੁਰੂ ਨੇ ਕਹੀ ਆ। ਗੁਰੂ ਨੇ ਕਿਹਾ ਮੇਰੇ ਦਸਵੰਧ ਦਾ ਪੈਸਾ ਗਰੀਬ ਦੇ ਮੂੰਹ 'ਚ ਪਵੇ, ਕਿਸੇ ਦਾ ਘਰ ਨਹੀਂ ਹੈਗਾ, ਘਰ ਬਣਾ ਦਿਉ। ਆਖੋ ਵਾਹਿਗੁਰੂ। ਬੋਲੋ ਮੈਂ ਕੀ ਆਖਿਆ? ਜਿਹਦਾ ਘਰ ਬਣਾ ਦਿਉ। ਕਮਾਲ ਦੀ ਗੱਲ ਆ, ਇੱਥੇ ਲੱਖਾਂ ਇੱਕ ਵਾਰ ਕਈ ਰੁਪਈਆ ਲੈ ਕੇ ਇੱਥੋਂ ਦੀ ਵੈਨ ਜਾਂਦੀ ਜਾਂਦੀ ਜਾਂਦੀ ਜਾਂਦੀ ਰਾਹ ਦੇ ਵਿੱਚ ਲੁੱਟ ਲਈ, ਕਿਤੇ ਵੀ ਨਹੀਂ ਸੀ ਗਈ, ਰੌਲਾ ਪਾਤਾ, ਸਾਡੀ ਵੈਨ ਲੁੱਟ ਲਈ, ਸਾਡੀ ਵੈਨ ਲੁੱਟ ਲਈ। ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ, ਮੈਂ ਰਾੜੇ ਵਾਲਿਆਂ ਦੇ ਬਚਨ ਇਸ ਤਰ੍ਹਾਂ ਤਾਂ ਕੀਤੇ ਆ, ਮੈਨੂੰ ਨਹੀਂ ਪਤਾ ਉੱਥੇ ਕੀ ਹੁੰਦਾ, ਮਗਰ ਮੇਰੇ ਪਿਓ ਦਾ ਨਿਸ਼ਾਨ ਜ਼ਰੂਰ ਝੁਲਦਾ ਹੈ। ਕੀ ਆ? ਮੈਂ ਦੂਰੋਂ ਦੂਰੋਂ ਸੜਕ 'ਤੇ ਲੰਘਦਾ ਅਤੇ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਿਸ਼ਾਨ ਕੋਈ ਨਹੀਂ ਲੱਗਾ, ਤੁਹਾਡੀ ਮਰਿਆਦਾ ਸਾਡੇ ਨਾਲ ਵੱਖਰੀ, ਤੁਹਾਡਾ ਸਭ ਕੁਛ ਸਾਡੇ ਨਾਲ ਵੱਖਰਾ।
ਚੱਲ ਗੁਰੂ ਕਿਰਪਾ ਕਰੇ ਮੈਂ ਸ਼ਬਦੀ ਵਿਚਾਰ ਕਰਾਂ, ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਖ ਸਤਨਾਮ ਸ੍ਰੀ। ਇੱਕ ਮਿੰਟ ਲਈ ਬਚਨ ਦਿਓ, ਸਮਾਂ ਬਖਸ਼ੋ ਮੈਨੂੰ। ਅਮਰ ਵੇਲ ਵੇਖੀ ਤੁਹਾਨੂੰ, ਵੇਖੀ ਸ਼ਹਿਰੀਆਂ ਨੇ ਵੇਖੀ ਕਿਤਰਾਂ ਦੀ ਹੁੰਦੀ, ਹਾਂਜੀ ਪੀਲੇ ਰੰਗ ਦੀ ਅਮਰ ਵੇਲ। ਇਹ ਦਰਖਤ 'ਤੇ ਜਿਉਂ ਚੜ੍ਹਨਾ ਸ਼ੁਰੂ ਕਰ ਦਿੰਦੀ, ਦਰਖਤ 'ਤੇ ਚੜ੍ਹਨਾ ਸ਼ੁਰੂ ਕਰ ਦਿੰਦੀ ਹੈ ਅਤੇ ਇੱਕ ਦਿਨ ਉਹਦਾ ਦਰਖਤ ਨੂੰ ਢੱਕ ਲੈਂਦੀ। ਭੈਣ ਉਹ ਤੇਰੇ ਪਿੱਛੇ ਬੈਠੀ, ਆ ਮੁੰਡੇ ਹੈਬੜਾ ਵਾਲੇ ਦੇ ਪਿੱਛੇ ਬੈਠੀ ਭੈਣ। ਤੁਹਾਨੂੰ ਪਤਾ ਲੱਗਾ ਭੈਣ ਮੈਂ ਕੀ ਕਿਹਾ? ਅਮਰ ਵੇਲ ਦਾ ਪਤਾ ਹੈ? ਨਹੀਂ, ਸ਼ਹਿਰ ਦੇ ਰਹਿਣ ਵਾਲੇ। ਉਹ ਬੇਰੀ 'ਤੇ ਅਤੇ ਕਿੱਕਰ 'ਤੇ ਚੜ੍ਹਦੀ, ਆਖੋ ਵਾਹਿਗੁਰੂ, ਜਿਹਦੇ 'ਤੇ ਚੜ੍ਹਦਿਆਂ ਚੜ੍ਹਦਿਆਂ ਚੜ੍ਹਦਿਆਂ ਸਾਰੀ ਇੱਕ ਦਿਨ ਬੇਰੀ ਵੀ ਢੱਕ ਲੈਂਦੀ ਅਤੇ ਕਿੱਕਰ ਵੀ ਢੱਕ ਲੈਂਦੀ। ਉਹਦੀ ਗਰੋਥ ਉੱਥੋਂ ਬੰਦ ਹੋ ਜਾਂਦੀ, ਉਸ ਦਰੱਖਤ ਦੀ ਗਰੋਥ ਬੰਦ ਹੋ ਜਾਂਦੀ ਅਤੇ ਉਹਦੇ 'ਤੇ ਉਹ ਤਾਰ ਚੜ੍ਹ ਜਾਂਦੀ। ਫਿਰ ਉਹਦੀ ਜੜ੍ਹ ਕੋਈ ਨਹੀਂ, ਉਹਨੂੰ ਫਲ ਕੋਈ ਨਹੀਂ, ਉਹਨੂੰ ਬੂਟਾ ਕੋਈ ਨਹੀਂ, ਪੱਤਾ ਕੋਈ ਨਹੀਂ, ਨਹੀਂ ਪਤਾ ਲੱਗਦਾ ਅੱਗੇ ਉਹਨੂੰ ਪੱਤਾ ਕੋਈ ਨਹੀਂ, ਫਲ ਕੋਈ ਨਹੀਂ, ਮਗਰ ਫਲ ਦੇਣ ਵਾਲੇ ਨੂੰ ਢੱਕਤਾ। ਪੰਥ ਕੀ ਸੀ? ਫਲ ਦੇਣ ਵਾਲਾ। ਇਹਨਾਂ ਲੋਕਾਂ ਨੇ ਢੱਕ ਲਿਆ। ਇਹ ਤਾਂ ਤਿੰਨ ਚਾਰ ਨੇ ਨਾ ਜਿਹਨਾਂ ਦਾ ਮੈਂ ਨਾਂ ਲਿਆ। ਇੱਧਰ ਨੂੰ ਮੋਗੇ ਨੂੰ ਤੁਰ ਜਾਓ, ਕੋਈ ਚੰਦ ਪੁਰਾਣੇ ਵਾਲਾ ਹੈ, ਉੱਥੋਂ ਵਾਲਾ ਹੈ, ਟੀਗੜੇ ਵਾਲਾ, ਤੀਗੜੇ ਵਾਲਾ। ਅਸੀਂ ਜਿੱਥੇ ਜਲੰਧਰ ਜਿਹਦੇ ਘਰ ਰਹੇ ਨੇ, ਉਹ ਮਾਈ ਨੇ 10 ਲੱਖ ਰੁਪਈਆ ਦੇ ਦਿੱਤਾ ਉਹਨਾਂ ਨੂੰ। ਗਰੀਬ ਮਰ ਜਾਏ, ਗਰੀਬ ਦੇ ਘਰ ਦਾ 10 ਲੱਖ ਦੇ ਵਿੱਚ ਇੱਕ ਕੋਠਾ ਪੈ ਸਕਦਾ, ਛੋਟਾ ਜਿਹਾ ਇੱਕ ਕੋਠਾ ਅਤੇ ਇੱਕ ਰਸੋਈ ਪੈ ਸਕਦੀ। ਚੰਗਾ ਕੀ ਆ? ਚੰਗਾ ਤਾਂ ਇਹ ਆ ਵੀ ਗਰੀਬਾਂ ਦੀ ਵਾਹ ਫੜੋ। ਗਰੀਬ ਨਿਵਾਜ ਗੁਰੂ ਆ ਨਾ, ਉਹ ਕਿਹਨਾਂ ਦੇ ਨਾਲ ਬੈਠਾ? ਗਰੀਬਾਂ ਨਾਲ ਕਿ ਅਮੀਰਾਂ ਨਾਲ? ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸੋ ਕਿਆ। ਕਮਾਲ ਦੀ ਗੱਲ ਹੈ, ਜੋ ਬਾਹਰਲਾ ਦੇਸ਼ ਦਾ ਕੋਈ ਬੰਦਾ ਆਇਆ ਅਤੇ ਉਹ ਉੱਥੇ ਭੱਜਿਆ ਜਾਂਦਾ ਹੈ। ਇਹਨਾਂ ਐਸੇ ਦਾਣੇ ਦਿੱਤੇ, ਐਸੇ ਦਾਣੇ ਦਿੱਤੇ ਨੇ। ਬਾਹਰਲੇ ਦੇਸ਼ਾਂ ਵਿੱਚ ਵੀ ਗੁਰਦੁਆਰੇ ਸੰਗਤ ਘੱਟ ਜਾਂਦੀ ਹੈ, ਇਹਨਾਂ ਦੀ ਡੇਰਿਆਂ ਜ਼ਿਆਦਾ ਜਾਂਦੀ। ਆਖੋ ਵਾਹਿਗੁਰੂ। ਮੇਰੀ ਹੱਥ ਜੋੜ ਕੇ ਬੇਨਤੀ ਆ, ਆਓ ਹੁਣ ਸ਼ਬਦ ਦੀ ਵਿਚਾਰ ਕਰੀਏ। ਨਵੇਂ ਪਾਤਸ਼ਾਹ ਦਾ ਵਚਨ ਆ, ਪ੍ਰਾਣੀ ਕੌਣ ਉਪਾਓ ਕਰੇ। ਪ੍ਰਾਣੀ ਕੌਣ ਦਾ ਮਤਲਬ ਕਿਹੜਾ ਹੁਣ ਉਪਾਅ ਕਰੇ ਬੰਦਾ? ਅਸੀਂ ਸਿੱਖ ਕਿਹੜਾ ਉਪਾਅ ਕਰੀਏ? ਜਾਂ ਤਾਂ ਭਗਤ ਰਾਮ ਕੀ ਪਾਵੇ, ਜਿਹਦੇ ਨਾਲ ਇਹਦੀ ਝੋਲੀ 'ਚ ਰਾਮ ਦੀ ਭਗਤੀ ਪੈ ਜੇ। ਇੱਕ ਦੋ ਤਿੰਨ ਚਾਰ ਬਾਬਿਆਂ ਬੂਬਿਆਂ ਦੀ ਭਗਤੀ ਨਹੀਂ, ਕਈ ਪਿਆਰੇ ਇਸ ਤਰ੍ਹਾਂ ਦੇ ਜਿਹੜੇ ਕਰੀ ਜਾਂਦੇ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਨਾ ਬਈ ਕਹਿ ਹਾਂ, ਧੰਨ ਧੰਨ ਬਾਬਾ ਤਾਰੂ ਸਿੰਘ ਜੀ, ਧੰਨ ਧੰਨ ਬਾਬਾ ਤਾਰੂ ਸਿੰਘ ਜੀ, ਧੰਨ ਧੰਨ ਬਾਬਾ। ਬੜਾ ਹੌਲੀ ਬੋਲਦੇ ਹੋ,

ਅਸੀਂ ਤੇ ਇਹਨਾਂ ਨੂੰ ਧੰਨ ਕਹਿਣਾ ਸੀ ਜਿਹਨਾਂ ਕਦੀ ਹੱਥ ਨਹੀਂ ਹਲ ਨੂੰ ਲਾਇਆ, ਜਿਹਨਾਂ ਕਦੀ ਕਦੀ ਕਹੀ ਨਹੀਂ ਹੱਥ 'ਚ ਫੜੀ, ਜਿਹਨਾਂ ਨੇ ਕਦੀ ਕੋਈ ਕੰਮ ਨਹੀਂ ਕੀਤਾ, ਉਹਨਾਂ ਦੀ ਧੰਨ ਧੰਨ ਕਦੀ ਧੰਨ ਉਹਨਾਂ ਲੋਕਾਂ ਦੀ ਕਰੋ ਜਿਹਨਾਂ ਨੇ ਹੱਥ ਨਾਲ ਹਲ ਵਾਹਿਆ ਅਤੇ ਕਈਆਂ ਲੋਕਾਂ ਦੇ ਢਿੱਡ 'ਚ ਅੰਨ ਪਾਇਆ, ਜਿਹਨਾਂ ਨੇ ਲੋਕਾਂ ਦੇ ਮੂੰਹ 'ਚੋਂ ਖਾਧਾ ਹੈ ਉਹਨਾਂ ਨੂੰ ਧੰਨ ਧੰਨ ਥੋੜ੍ਹਾ ਕਰੀਦਾ। ਆਖੋ ਵਾਹਿਗੁਰੂ ਜਾ ਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੇ। ਜਮਾਂ ਦਾ ਤਰਾਸ ਮਨ ਦੇ ਵਿੱਚੋਂ ਨਿਕਲ ਜਾਏ, ਪ੍ਰਾਣੀ ਕੌਣ ਪਾਉ ਕਰੇ। ਜਾ ਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ, ਜਮਾਂ ਦਾ ਡਰ ਲੱਥ ਜਾਏ, ਕਿਹੜੀ ਭਗਤੀ ਕਰੇ। ਵਾਹਿਗੁਰੂ ਵਾਹਿਗੁਰੂ, ਨਹੀਂ ਆਊਗਾ ਜਮਾਂ ਤੋਂ ਡਰ। ਤਗੜੇ ਹੋ ਪੁੱਤ ਬਣੋ ਗੁਰੂ ਗੋਬਿੰਦ ਸਿੰਘ ਦੇ।

ਆਖੋ ਸਤਨਾਮ ਸ੍ਰੀ। ਅਗਲਾ ਸੁਣਿਓ, ਪ੍ਰਾਣੀ ਕੌਣ ਉਪਾਉ ਕਰੇ, ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੇ। ਅੱਗੇ ਜਾ ਕੇ ਕਹਿੰਦੇ ਕੌਣ ਕਰਮ, ਕਿਹੜਾ ਕਰਮ ਕਰਾਂ, ਵਿੱਦਿਆ ਕਹੋ ਕੈਸੀ, ਕਿਹੋ ਜੀ ਵਿੱਦਿਆ ਪੜ੍ਹਾਂ, ਧਰਮ ਕੌਣ ਫੁਨ ਕਰੇ, ਕਿਹੜੇ ਧਰਮ ਕਮਾਵਾਂ, ਕਿਹੜੇ ਧਰਮ ਦੇ ਕੰਮ ਕਰਾਂ। ਪ੍ਰਾਣੀ ਕੌਣ ਉਪਾਉ ਕਰੇ, ਕੌਣ ਨਾਮ ਗੁਰ ਜਾ ਕੇ ਸਿਮਰੇ, ਕਿਹੜਾ ਨਾਮ ਗੁਰੂ ਤੋਂ ਲੈ ਕੇ ਉਹਦਾ ਸਿਮਰਨ ਕਰਾਂ, ਭਾਵ ਸਾਗਰ ਕੋ ਤਰੇਈ ਨਹੀਂ ਪਤਾ ਲੱਗ ਰਿਹਾ। ਕਿਹੜੇ ਗੁਰੂ ਤੋਂ ਨਾਮ ਲੈ ਕੇ ਸਿਮਰਨ ਕਰਾਂ ਅਤੇ ਭਾਵ ਸਾਗਰ ਤੋਂ ਨਾ

ਮਹਾਰਾਜ ਪਾਤਸ਼ਾਹ ਕਹਿੰਦੇ ਜੇ ਲੰਘਣਾ ਹੀ ਤੇ ਨਾਮ ਜਹਾਜ਼ ਹੈ, ਨਾਮ ਦੇ ਜਹਾਜ਼ 'ਤੇ ਚੜ੍ਹ ਜਾ। ਨਾਮ ਦੇ ਜਹਾਜ਼ 'ਤੇ ਜਿਹੜੇ ਜਿਹੜੇ ਚੜ੍ਹੇ ਨੇ ਅੱਜ ਤੱਕ ਕੋਈ ਨਹੀਂ ਡੁੱਬਾ। ਇਹ ਬੇੜੀ ਨਹੀਂ ਹੈ, ਬੇੜਾ ਹੈ। ਜਪ ਤਪ ਕਾ ਬੰਦ ਬੇੜਲਾ, ਜਿੱਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਦੇਲਾ। ਮਹਾਰਾਜ ਪਾਤਸ਼ਾਹ ਕਹਿੰਦੇ ਜਪ ਅਤੇ ਤਪ ਦਾ ਬੇੜਾ ਬਣਾ ਕੇ ਉਹਦੇ ਉੱਤੇ ਵਹਿ ਕੇ ਨਾਮ ਜਪ ਹਾਂ, ਵੇਖਦੇ ਹਾਂ ਭਲਾ ਕਿਹੜਾ ਦਾਰ ਦਰਿਆ ਤੈਨੂੰ ਡੁੱਬਦਾ ਹੈ। ਕੱਲ੍ਹ ਮੈਂ ਏਕ ਨਾਮ ਕਿਰਪਾ ਨਿਧ, ਕਿਰਪਾ ਦੇ ਦਿਆਲੂ ਵਾਹਿਗੁਰੂ ਪਰਮੇਸ਼ੁਰ ਦਾ ਇੱਕ ਨਾਮ ਆਖੋ ਵਾਹਿਗੁਰੂ। ਕੱਲ੍ਹ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗੱਤ ਪਾਵੇ, ਜਿਹਦੇ ਜਪਣ ਨਾਲ। ਬੜਾ ਹੌਲੀ ਬੋਲਦੇ ਹੋ ਯਾਰ, ਤੂੰ ਤਾਂ ਪਰਮਾਲ ਬੋਲਣਾ ਉੱਚੀ। ਮਰਦ ਦੇ ਪੋਤੋ ਤੁਹਾਡੀ ਤਾਂ ਗਿਣਤੀ ਉਹਨਾਂ ਲੋਕਾਂ 'ਚ, ਉੱਚੀ ਬੋਲਿਆ ਕਰੋ। ਜਾਹੇ ਜਪੇ ਗੱਤ ਪਾਵੇ, ਕਿਹੜਾ ਨਾਮ ਹੈ ਉਹ ਜਿਹਨੂੰ ਜਪਣ ਨਾਲ ਗਤ

ਜਦੋਂ ਇਹ ਸੁਣਨਗੇ ਨਾ ਅੱਖ ਵਾਹਿਗੁਰੂ ਜਿਹੜੇ ਮੈਂ ਵਚਨ ਕੀਤੇ ਨੇ, ਅਤੇ ਲੜਨਗੇ ਨਹੀਂ ਮਿਲਣਾ, ਆਖਣਗੇ ਕੁੱਤਾ ਭੌਂਕਦਾ, ਕੋਈ ਗੱਲ ਨਹੀਂ, ਆਖੋ ਆਖੋ ਆਖੋ। ਕਬੀਰ ਕੂਕਰ ਰਾਮ ਕੋ, ਉਹ ਵੀ ਕਹਿੰਦਾ ਸੀ ਮੈਂ ਰਾਮ ਦਾ ਕੂਕਰ ਹਾਂ, ਕਹੋ ਮੈਨੂੰ ਮੈਂ ਕੁੱਤਾ ਵਾਂ, ਆਪਣੇ ਖਸਮ ਲਈ ਭੌਂਕੂੰਗਾ, ਮੇਰੇ ਖਸਮ ਦੇ ਘਰ ਦੀ ਨਿੰਦ ਚੋਰੀ ਹੁੰਦੀ ਹੋਈ ਮੈਂ ਬੋਲੂੰਗਾ। ਅਤੇ ਸੱਚਮੁੱਚ ਹੀ ਜਿਹੜਾ ਇਹ ਗੱਲ ਕਹਿੰਦਾ ਗੋਲੀ ਮਾਰ ਦੇ, ਜਿਹਦਾ ਕੁੱਤਾ ਹੋਵੇ ਨਾ, ਜਿਹਦਾ ਕੁੱਤਾ ਹੋਵੇ ਤਾਂ ਉਹ ਮਾਲਕ ਗੋਲੀ ਵੀ ਨਹੀਂ ਮਾਰਨ ਦਿੰਦਾ, 24 ਘੰਟੇ ਨਾਲ ਰਹਿੰਦਾ। ਮੇਰੇ ਵੀ ਨਾਲ ਆ ਗੁਰੂ ਗੋਬਿੰਦ ਸਿੰਘ ਸਾਹਿਬ, 24 ਘੰਟੇ ਆ ਜਾ ਮੈਦਾਨ ਵਿੱਚ ਜਿੱਥੇ ਤੇਰੀ ਮਰਜ਼ੀ। ਸਤਿ ਸ੍ਰੀ ਅਕਾਲ। ਇਹ ਹੰਕਾਰ ਨਾ ਨਹੀਂ, ਉਹਦੇ ਘਰ ਨਿਮਰਤਾ ਦੇ ਨਾਲ ਕਹਿ ਰਿਹਾ, ਹੰਕਾਰਿਆ ਸੋ ਮਾਰਿਆ, ਹੰਕਾਰ ਨਾ ਨਹੀਂ। ਇਹ ਜੂਆਂ ਜਿਹੜੀਆਂ ਮੇਰੀ ਕੌਮ ਨੂੰ ਚੰਬੜੀਆਂ, ਉਹ ਜਿਹੜੀ ਮੈਂ ਤੁਹਾਨੂੰ ਆਖਿਆ ਵੀ ਵੇਲ ਚੜ੍ਹ ਗਈ, ਸਾਰਾ ਦਰਖਤ ਤੰਗ ਹੋਣੇ, ਇਹਨਾਂ ਨੇ ਸਾਰਾ ਪੰਥ ਦੁਬਈ ਦਾ ਸਾਰਾ ਦਸਵੰਧ ਇੱਥੇ, ਬੰਬੇ ਦਾ ਸਾਰਾ ਦਸਵੰਧ ਇੱਥੇ, ਅਮਰੀਕਾ ਦਾ ਸਾਰਾ ਦਸ, ਬਹੁਤਾ ਬੜੇ ਬੜੇ ਜਗ੍ਹਾ ਬੰਦੇ ਵੀ ਉੱਥੇ ਹੈਗੇ, ਬਹੁਤ ਸਾਰੇ ਬਹੁਤਾਤ ਲੋਕ ਅਮਰੀਕਾ ਤੋਂ ਡਾਲਰਾਂ ਦੇ ਵਿੱਚ ਇਹਨਾਂ ਨੂੰ ਦਿੰਦੇ। ਕੀਮਤਾਂ ਕਿੱਥੇ ਜਾਂਦਾ, ਏਜੰਸੀਆਂ ਲੈਂਦੀਆਂ। ਆਖੋ ਵਾਹਿਗੁਰੂ, ਜਿਨ੍ਹਾਂ ਨੇ ਪਾਲੇ ਨੇ ਨਾ ਅਤੇ ਰਾਖੀ ਕਰਦੇ ਆ, ਆਖੋ ਵਾਹਿਗੁਰੂ, ਉਹ ਲੈ ਲੈਂਦੀਆਂ ਪੈਸਾ। ਇੱਕ ਬਾਬੇ ਦਾ ਮੈਂ ਨਾਂ ਨਹੀਂ ਲੈਂਦਾ, ਅਮਰੀਕਾ ਦੇ ਵਿੱਚ ਗਿਆ ਕੀਰਤਨ ਕਰਨ, ਉੱਥੇ ਬੜੇ ਸੰਗਤ ਉਹਦੀ ਜੁੜੀ, ਬੜੇ ਲੋਕਾਂ ਨੇ ਹੀਰੇ ਘੜੀਆਂ ਕਲਗੀਆਂ ਉਹਨੂੰ ਦਿੱਤੀਆਂ, ਮਗਰ ਏਅਰਪੋਰਟ 'ਤੇ ਆਇਆ ਅਤੇ ਉਹਨੂੰ ਆਖਿਆ ਲੈ ਸਜਣਾ ਆਹ $1200 ਲੈ ਲਾ, ਦੂਸਰਾ ਸਾਰਾ ਇੱਥੇ ਰੱਖ ਦੇ, ਨਹੀਂ ਤਾਂ ਹਿਸਾਬ ਕਿਤਾਬ ਦੇ। ਉਹਨੇ ਆਖਿਆ ਯਾ ਲਓ ਸਾਰਾ, ਸਾਰੇ ਦਾ ਸਾਰਾ ਤੁਸੀਂ ਰੱਖ ਲਓ, ਏਅਰਪੋਰਟ ਤੋਂ ਮੈਨੂੰ ਸੱਦੋ, ਛੱਡੋ ਮੈਨੂੰ। ਇਤਰਾ ਲੁੱਟਦੇ ਜੇ ਇਹ ਬਾਹਰੋਂ ਸਿੱਖਾਂ ਨੂੰ ਲੁੱਟ ਕੇ ਲਿਆਏ, ਇਹਨਾਂ ਨੂੰ ਉਹਨਾਂ ਨੇ ਲੁੱਟ ਲਿਆ। ਚੋਰ ਕੋ ਚੋਰ, ਚੋਰ ਕੋ ਮੋਰ, ਮੋਰ ਕੋ ਚੋਰ। ਔਰ ਧਰਮ ਸਤਾ ਕੇ ਸਮ ਨਾ ਹੈ ਨਾ ਗੁਰ ਇਹ ਭੇਦ ਬਤਾਵੇ, ਇਹਦੇ ਬਰਾਬਰ ਤੇ ਧਰਮ ਹੀ ਕੋਈ ਨਹੀਂ। ਸੰਗਤ ਵਿੱਚ ਬਹਿ ਕੇ ਨਾਮ ਜਪਣਾ ਵਾਹਿਗੁਰੂ।

Vaheguru. ਅਖੋਸਤਨਾਮ ਸ੍ਰੀ ਵਾਹਿਗੁਰੂ। ਰਾਜਸਥਾਨ ਗੰਗਾਨਗਰ ਦੇ ਲਾਗੇ ਲੱਗਦਾ, ਬਠਿੰਡੇ ਦੇ ਲਾਗੇ। ਹਰ ਘਰ 'ਚ ਜਿੱਥੇ ਮੈਂ ਪ੍ਰਚਾਰ ਕਰਨ ਗਿਆ, ਸਾਨੂੰ ਕਹਿੰਦੇ ਉਹਨਾਂ ਨੇ ਸਾਨੂੰ ਆਖਿਆ ਨਾਨਕ ਸਰੀਆਂ ਨੇ ਇਹਦੀ ਕਥਾ ਨਾ ਸੁਣਿਆ ਕਰੋ। ਕਿਉਂ? ਬਦਲ ਜਾਓਗੇ, ਨਿਰਭਉ ਹੋ ਜਾਓਗੇ, ਇਹਦੀ ਕਥਾ ਨਹੀਂ ਸੁਣਨੀ, ਹੋਰ ਜਿਹਦੀ ਮਰਜ਼ੀ ਸੁਣੋ। ਜਿਹਦੇ ਘਰ ਮੈਂ ਮੁਕਤਸਰ ਸਾਹਿਬ ਗਿਆ ਵਾਂ, ਮੁਕਤਸਰ ਸਾਹਿਬ ਦੀ ਸੰਗਤ ਨੇ ਕਿਹਾ ਇਹਦੀ ਕਥਾ ਨਹੀਂ ਸੁਣਨੀ। ਕਿਉਂ? ਇਹਦੀ ਨਾ ਸੁਣੋ ਨਾ। ਮੈਂ ਤਾਂ ਹਰ ਗੱਲ ਦੇ ਨਾਲ ਬਚਨ ਗੁਰਬਾਣੀ ਦਾ ਕਹਿਣਾ, ਫਿਰ ਤੁਸੀਂ ਇਹ ਲੋਕਾਂ ਨੂੰ ਕਹੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਸੁਣੋ। ਤੁਹਾਨੂੰ ਪਾਪੀਓ ਇੰਨਾ ਡੰਨ ਲੱਗਣਾ, ਵੇਖਿਓ ਬਣਦਾ ਕੀ ਹੈ ਤੁਹਾਡੇ ਨਾਲ। ਜਾਂ ਤਾਂ ਪਰਮਜੀਤ ਸਿੰਘ ਰਮਾਇਣ ਦੀ ਕਥਾ ਕਰਦਾ ਹੋਵੇ, ਜਾਂ ਮੈਂ ਕਿਸੇ ਦੀ ਹੋਰ ਪੰਥ ਦੀ ਗੱਲ ਕਰਦਾ ਵਾਂ, ਜਦੋਂ ਇੱਕ ਇੱਕ ਗੱਲ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਦਾ, ਤੁਸੀਂ ਲੋਕਾਂ ਨੂੰ ਕਹੋ ਕਹਿੰਦੇ ਇਹਦੀ ਕਥਾ ਨਾ ਸੁਣੋ। ਉਹ ਬਾਬਾ ਘਾਲਾ ਸਿੰਘ ਹੈ ਉਹਦਾ ਨਾਂ, ਜਿਹੜਾ ਲੋਕਾਂ ਨੂੰ ਕਹਿੰਦਾ ਕਥਾ ਨਹੀਂ ਸੁਣਨੀ। ਡਰੋ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਸਿਰ 'ਤੇ ਆ, ਜਿਸ ਕੇ ਸਿਰ ਉੱਪਰ ਸੋ ਦੁੱਖ ਕੈਸਾ, ਬੋਲ ਨਾ ਜਾਣਾ ਅਤੇ ਮਰਨਾ ਚੀਤਨਾ, ਮੇਰੇ ਰਾਮ ਰਾਏ ਤੇਰੇ ਸੇਵਕ ਕੋ ਜਮ ਨਹੀਂ ਆਵੇ। ਇਹ ਜਮ ਸਾਡੇ ਲਾਗੇ ਨਹੀਂ ਆ ਸਕਦੇ। ਸਾਹਿਬ ਕਹਿੰਦੇ ਦੁੱਖ ਸੁੱਖ ਰਹਿਤ ਸਦਾ ਨਿਰਲੇਪੀ, ਦੁੱਖ ਸੁੱਖ ਤੋਂ ਸਦਾ ਨਿਰਲੇਪ ਲੈਣ ਵਾਲਾ ਕੌਣ ਆ? ਜਾ ਕੋ ਕਹੇ ਤੋ ਗੁਸਾਈ, ਬੋਲੋ ਜਾ ਕੋ। ਜਿਹਨੂੰ ਗੁਸਾਈ ਕਹਿੰਦੇ ਨੇ ਨਾ, ਰੱਬ ਕਹਿੰਦੇ ਆ, ਉਹ ਦੁੱਖ ਸੁੱਖ ਤੋਂ ਰਹਿ ਉੱਚੀ ਬੋਲੋ, ਉਹ ਦੁੱਖਾਂ ਸੁੱਖਾਂ ਤੋਂ, ਉਹਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ, ਕੋਈ ਦੁੱਖ ਅਤੇ ਸੁੱਖ ਉਹਨੂੰ ਲੱਗਾ? ਛੋਟੇ ਜਿਹੇ ਹੁੰਦੇ ਨੇ ਪਿਓ ਦੇ ਗੱਲ 'ਚ ਬਾਂਹ ਪਾ ਕੇ ਆਖਿਆ, ਬਾਪੂ ਜੀ ਤੁਸੀਂ ਚੱਲੋ, ਇਹ ਸਾਰੇ ਦੇ ਸਾਰੇ ਕੰਮ ਅਕਾਲ ਪੁਰਖ ਮੇਰੇ ਕੋਲੋਂ ਕਰਾ ਲਓ, ਮੈਂ ਨਹੀਂ ਕਰੂੰਗਾ, ਅਕਾਲ ਪੁਰਖ ਮੇਰੇ ਕੋਲੋਂ, ਤੁਸੀਂ ਚੱਲੋ ਦਿੱਲੀ, ਇਹਨਾਂ ਦੀ ਜਾਨ ਛਡਾਓ। ਆਖੋ ਵਾਹਿਗੁਰੂ। ਦੁੱਖ ਸੁੱਖ ਸਹਿ ਰਹਿਤ ਸਦਾ ਨਿਰਲੇਪੀ, ਦੁੱਖ ਸੁੱਖ ਤੋਂ ਨਿਰਲੇਪ ਰਹਿਣ ਵਾਲਾ, ਜਾਂ ਕੋ ਕਹਿ ਤੋ ਗੁਸਾਈ, ਜਾਂ ਕੋ ਕਹਿ ਤਾਂ ਗੁਸਾਈ ਮੀਨ ਰੱਬ ਪਰਮਾਤਮਾ। ਅੱਗੇ ਮੇਰੇ ਮਾਲਕ ਪਾਤਸ਼ਾਹ ਕਹਿੰਦੇ ਉਹ ਰੱਬ ਕਿੱਥੇ ਆ ਜੀ? ਸੋ ਤੁਮ ਹੀ ਮੈਂ ਬਸੇ ਨਿਰੰਤਰ, ਬੋਲੋ ਸਾਰੀ ਸੰਗਤ ਬੋਲੋ, ਸੋ ਤੁਮ ਹੀ ਮੈਂ, ਮਤਲਬ ਕੀ ਬਣਿਆ? ਉਹ ਰੱਬ ਨਿਰੰਤਰ, ਨਿਰੰਤਰ ਮੀਨਜ ਇੱਕ ਰਸ

0: ਉਹਦੇ ਬਾਰੇ ਦੱਸਾਂਗੇ ਅਸੀਂ,
1: ਹੋਰ ਤਾਂ ਦੱਸਦਾ ਕੋਈ ਨਹੀਂ ਸਾਰੇ ਯਾਰ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਕਿਆ ਵਾ। ਇਹਦੀ ਕਥਾ ਕਰਾਂਗੇ ਆਪਾਂ। ਭੁੱਲਾਂ ਨਾ ਚਤਾਰੋ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਠਾਕੁਰ ਤੁਮ ਪਹਿਰ ਦਾਸ ਜੀਉ ਪਿੰਡ ਸਭ ਤੇਰੀ ਰਾਹ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਤਰ ਧਾਰ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ

ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਐ ਕਰ ਨਾਉਣ ਦਿਆ ਵੈ ਤਾਏ, ਸਭ ਥਾਈ ਵੈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੈ ਸਹਾਏ। ਦਸਾਂ ਪਾਤਸ਼ਾਹੀਆਂ ਜਿਤੀ ਜੋਤ ਸ਼੍ਰੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦ

ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੁਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਨ

ਭੁਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚਾ ਧਰਮ ਸੱਚਾ ਦੀਵਾਨ, ਸੱਚਾ ਧਰਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਦਾ ਖਲਕ ਕਰੋੜ, ਸੱਚਾ ਸਵਤਾਰ ਸੱਚਾ ਸਬਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ

ਸੱਚ ਨੇ ਬੜਾ ਚਮਕੜੇ ਜਿਹਾ ਜਮਾ ਲਿਆ।

ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗ ਫਰਜੰਤ ਬਿਸਮਾਦ ਪਾਣ ਬਿਸਮਾਦ ਪਾਣੀ ਬਿਸਮਾਦ ਅਗਨੀ ਖਿਡੈ ਵਿਡਾਨੀ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ

ਕੁਦਰਤ ਦੇਸੈ ਕੁਦਰਤ ਸੁਣੀਐ ਕੁਦਰਤ ਭਾਉ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮ ਅੰਦਰ ਵੇਖੈ ਵਰਤੈ ਤਾਕੂ ਤਾਕ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ।

0: ਧਰਿਓ ਗੁਰ ਹੱਥ।
1: ਤੀਨ ਭਵਨ ਭਰਪੂਰ ਰਹਿਓ ਸੋਈ, ਆਪਣ ਸਰਸ ਕੀਓ ਨਾ ਜਗਤ ਕੋਈ, ਆਪਣ ਆਪ ਹੀ ਉਪਾਇਓ।

पुरखोत्तम अपार परे, करण कारण समरथ सदा सोई, सर्व जी

ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ

ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਟੇਖਿਨ, ਜੇ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰੂ ਬਲ ਭੰਨ ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰੂ ਲੱਗ ਪ੍ਰਭ ਪਾਈਏ, ਸੋ ਸਤਿਗੁਰੂ ਸਿਮਰੋ ਨਰੋ, ਜਿਨ ਸ਼ਬਦ ਕਮਾਏ

ਮਲ ਬਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ।

ਸਤਿਗੁਰ ਖੇ ਮਾ ਤਾਣਿਆ ਜੁਗ ਜੂਥ ਸਮਾਣੇ ਅਨਭਉ ਨਿਜ ਨਾਮ ਟੇਕ ਜਿਤ

ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾਸਰ ਭਰਿਆ।

सर्वर मह हंस, हंस मह सागर।

गुरमुख भगत सहज बिचारी, भगत वशल पै काटण हारी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗੀਤ ਦੇ ਦੂਸਰੇ ਘਰ ਵਿੱਚ ਅਸ਼ਟਪਦੀਆਂ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 685 ਅਤੇ 686 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨਾ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਕਰ ਚੌਥਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ

ਮਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਪਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰਾਂ ਮਾਹ ਮਾਰਚ ਮਹੱਲਾ ਪੰਜਵਾਂ, ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਹਿਣੇ ਪੌਣ ਪਣੀ ਵੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰ ਨਸਿਰ ਉੱਡ ਉੱਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ।